0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?

0: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ, ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ।

0: healthy life, healthy life. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ, ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਤੋਂ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ कि जिहड़ी कमियां हैं पेशियां हैं वह पूरी की जान और जो खुराक इंसान लए उस नाल शुगर की मात्रा शरीर में ज़्यादा ना वधे। सो मेन फूड ग्रुप्स जिहड़े असीं आइडेंटिफाई करते हैं एक तो होंदा है कार्बोहाइड्रेट। कार्बोहाइड्रेट आंदा है सिंपल अनाज तो, आटा हो गया, चावल हो गए, या अजकल नवे बाकी बाजरा है, जवार है, पुराने अनाज सी, या नवे अनाज अजकल इंडिया च काफ़ी पॉपुलर हैं, किनुआ या खुसखुस कहिंदे उन्हूं। सो ए फूड ग्रुप्स हैं कार्बोहाइड्रेट का। इस विच इंपॉर्टेंट है कि जिहड़ा असीं कहिंदे कंपलैक्स कार्बोहाइड्रेट कि अनाज जिन्ना मोटा है उन्ना ही अच्छा है
0: जी।
1: मैदा नहीं इस्तेमाल करना, उस विच स्टार्च बहुत हुंदी है, वो शुगर वधाएगा। इसी तरह जिहड़ी राइस है वाइट पॉलिश्ड राइस उस नाल शुगर ज़्यादा वधदी है। सो कंपलैक्स कार्बोहाइड्रेट्स असीं लैंदे हां तां उस विच जिहड़ी शुगर दा राइस है वह घट हुंदा है और उस विच फाइबर कंटेंट ज़्यादा हुंदा है डाइट विच, जो कि अगेन शुगर कंट्रोल विच भी हेल्प करता है, कोलेस्ट्रॉल दे कंट्रोल विच भी हेल्प करता है और जनरल हेल्थ लई बहुत इंपॉर्टेंट है। सेकेंड फूड ग्रुप जिहड़ा बहुत इंपॉर्टेंट है उहनूं कहिंदे आ प्रोटीन। हुण प्रोटीन नॉन वैजीटेरियन फूड्स विच जिद्दां चिकन, फिश, एग्स इन्हां चों आ जांदा है, या फिर वैजीटेरियन फूड्स विच दालां हो गईआं या मशरूम्स हो गए, पनीर हो गया, जिन्ना भी डेयरी है उन्हां विच प्रोटीन आंदा है। सो प्रोटीन दी मात्रा भी अच्छी रखनी चाहीदी है। और तीजा फूड ग्रुप है फैट्स। फैट्स नूं लेके भी काफ़ी धारणावां हैगियां लोकां विच। फैट टोटली घटानी नहीं हुंदी डाइट चों, बट हेल्दी फैट्स जिहड़ी पोली अनसैचुरेटेड फैट्स हैं, रिफाइंड वेजिटेबल ऑयल्स तों आंदियां हैं, वो ज़्यादा वधानियां चाहीदियां हैं डाइट विच। और सैचुरेटेड फैट लेनी है बट घट मात्रा विच लेनी है। सब तो इंपॉर्टेंट फैट विच है कि फैट नू डीप फ्राई नहीं करीदा या उन्नू बार बार हीट नहीं करना चाहीदा। इस दे अलावा फ्रूट्स जरूर होने चाहिए हैं डाइट विच, सैलड्स होने चाहिए हैं, और जेडे बाकी माइक्रोन्यूट्रिएंट्स असीं कहने आ विटामिन्स मिनरल्स, ये कोशिश की जाती है कि नैचुरल डाइट तो ही आन, जिदा सब्जियां दे राहीं, फ्रूट्स दे राहीं या फिर सलाद दे राहीं। जे किसी खास न्यूट्रिएंट दी काट है डाइट विच तां उसनू बाहरों सप्लीमेंट्स दे तौर ते दित्ता जा सकता है
0: जी। तो डॉक्टर साहब बहुत ही अच्छी इन्फॉर्मेशन तुसी दिती है, तो खास तौर पर जिहड़े साडे दर्शक ने उन्हां नू भी इहदे बारे च बहुत बेहतरीन जानकारी मिली भी है। तो नाल दी नाल हुण जांदे जांदे एक कोई हैल्दी टिप जरूर चाहांगे साडे जिहड़े इस वक्त दर्शक जुड़े हुए हैं उन्हां दे वास्ते।
1: एक बहुत इंपॉर्टेंट मैसेज जिहड़ा लोकां तक पहुँचना चाहीदा है कि डायबिटीज़ का अहम कारण है कि साडा लाइफस्टाइल पूरा चेंज हो गया है। और सब तो जरूरी है, डेफिनेटली डायबिटीज़ का इलाज इंपॉर्टेंट है, लेकिन सब तो जरूरी है कि डायबिटीज़ नू प्रिवेंट किया जाए। जेडे कि रिस्क विच हैं, जिन्हां दे परिवार विच ऑलरेडी डायबिटीज़ की हिस्ट्री है या जिन्हां दा वजन ज़्यादा है, वो जे शुरू तो ही अपना लाइफस्टाइल ठीक कर लैन तो डायबिटीज़ होने का खतरा पहला ही घट जाता है। और एक्टिव लाइफस्टाइल नाल डायबिटीज़ प्रिवेंशन की जा सकती है, वो खतरा ऑलमोस्ट 50-60% घट किया जा सकता है और एक सक्सेसफुल लाइफ जीती जा सकती है
0: जी। प्यारे दर्शकों अज साडे नाल गलबात की है डॉक्टर गगन प्रिया जी ने, अते बहुत ही बाखूबी उन्होंने इन्फॉर्मेशन दी है शुगर के मरीजों के बारे में। अज साडे प्रोग्राम हैल्दी लाइफ के पुजन के वास्ते डॉक्टर गगन प्रिया जी का असं बहुत बहुत शुक्रिया अदा करते हैं।
1: धन्यवाद जी।
0: धन्यवाद जी। तो प्यारे दर्शकों जेकर तुसी साडे प्रोग्राम हैल्दी लाइफ नू वेखना चाहुंदे हो तो हरेक एतवार दोपहर 3 बजे अते हरेक वीरवार दोपहर 2:30 बजे इस प्रोग्राम नू वेख सकते हो। अते खास तौर पर इस प्रोग्राम नू सोशल मीडिया प्लेटफॉर्म के उपर वेखण दे वास्ते सबसक्राइब कर सकते हो चढ़दी कला टाइम TV प्राइम नू। अते अज साडे खास प्रोग्राम हैल्दी लाइफ दे विच साडे नाल जुड़न दे वास्ते डॉक्टर गगन प्रिया जी का बहुत बहुत धन्यवाद। अते साडे प्यारे प्यारे दर्शक जो कि सानू वेख रहे ने उन्हां नू भी प्यार भरी सत श्री अकाल।
1: सत श्री अकाल।

0: मैं आपको डायबिटीज के बारे में कुछ जानकारी देना चाहता हूँ। डायबिटीज एक बीमारी है जहां पे ग्लूकोज की मात्रा शरीर में बढ़ जाती है। पैनक्रियास एक ऐसा ऑर्गन है जहां इंसुलिन नामक हार्मोन बनाता है। हम जब खाना खाते हैं तब ये इंसुलिन ग्लूकोज को हमारे शरीर के सेल्स में पहुंचाता है ताकि वो एनर्जी में कन्वर्ट हो जाए। बट जब हमारे शरीर में इंसुलिन नहीं बनता है या इंसुलिन इस्तेमाल होना कम हो जाता है तब ग्लूकोज की मात्रा हमारे शरीर में बढ़ जाती है और फिर हमें डायबिटीज की बीमारी हो जाती है। डायबिटीज के वजह से इंसान को बहुत सारी तकलीफें बाद में जाके हो सकती हैं, जैसे आंखों की बीमारी, गुर्दों की बीमारी, पैरों की बीमारी और दिल की बीमारी। तो इसलिए हमें अपनी शुगर को कंट्रोल में रखना बहुत जरूरी है।
1: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
1: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
1: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬੀਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸ ਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬੀਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬੀਟੀਜ਼ ਵਿੱਚ ਇਨਸੁਲਿਨ ਹੀ ਉਸ ਦਾ ਇਲਾਜ ਹੈ।
1: ਜੀ ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬੀਟੀਜ਼ ਦੇ ਲੱਛਣ ਕੀ ਨੇ।
2: ਡਾਇਬੀਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
1: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
2: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
1: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਹੋਰ ਵੀ ਜੋ ਖਾਸ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਭੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ।

0: ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ।
1: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
0: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ। ਵਰਲਡ ਹੈਲਥ ਔਰਗਨਾਈਜੇਸ਼ਨ ਦਾ ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: a very good day on 21st of June, which is celebrated all over the world as a World Yoga Day. This is the gift from India to mankind. And you would realize the importance of yoga, not only when you are here, but wherever I have been abroad, whether be it any airport in the United States or in Europe, or even in places you see on the beaches of Tel Aviv, you will find that there are many yoga centers, there are yoga rooms for people, and shows how immensely popular our ancient Indian tradition is spreading. And being a cardiologist, let me tell you, there are immense benefits of yoga on the heart and on the whole body. As per Hatha Yoga, not only it improves the exercise endurance and muscle flexibility, but also it has got positive benefits in reducing the heart rate, it reduces the blood pressure, it would increase the heart rate variability, which is a very risk factor for sudden cardiac death. It has got a lot of benefit by increasing the vagal tone, and also helps in reducing anxiety and depression, which is often associated with coronary artery disease. The European Journal of Preventive Cardiology, after a meta-analysis of various trials, has come to the conclusion that it is a useful add-on therapy in cases of coronary artery disease, in stable heart failure, and in cardiac dysarrhythmias. So friends, on this occasion of World Yoga Day on the 21st of June, let us all resolve to make yoga as a part of our existence. And we as doctors should practice it ourselves and also pass on this valuable knowledge to the world, to our patients for their benefit. And I'm very sure we will go and we would have a lot of publications and papers to support scientifically what is our ancient heritage. But finally, let me tell you one thing. Yoga is an add-on therapy. It is not a replacement. Just because you do yoga and you do pranayams, which will increase your exercise capacity, your pulmonary function test, that does not mean that you have to stop taking your cardiac medicines for heart, for hypertension. It is an add-on therapy and should not replace interventions. Thank you very much. Jai Hind.
1: Radio for Public Health is India's first 24/7 online and streaming health talk radio station, dedicated to public service announcement programs issued in public interest to promote evidence-based patient education and public health awareness.
2: Welcome to Radio for Public Health, a 24/7 live streaming and on-demand platform for doctors to reach, connect, engage and educate patients and high-risk citizens on evidence-based health education, thus enhancing health literacy and improve health outcomes.
3: So I am Dr. Sashank Doshi. I am an endocrinologist in a cardiology meeting. And you'll be wondering what an endocrinologist is doing in a cardiology meeting. Now you know that diabetes and heart disease are very closely intertwined. In fact, in 2000, lot of associations like American Diabetic Association, American Heart Association, they came together and said presence of diabetes, mere diagnosis of diabetes is equal to a heart attack. And therefore, diabetes is an acute myocardial infarction equivalent. But when people get diabetes, people don't think that they have acute myocardial infarction. That is the first thing. Now naturally, when a diabetic has heart disease, he needs to be cared well. And selecting the appropriate anti-diabetic agent becomes a challenge. And therefore, it is important and imperative to understand that whenever you are selecting an anti-diabetic agent in diabetes, you must look at two considerations beyond cardiovascular safety. One is weight. And we need to have either weight neutral or weight loss agents. And second is hypoglycemia. We need to have agents which will cause less hypoglycemia, or we need to give patient education which will cause less hypoglycemia. And then of course we have all this outcome data which has been emerging very rapidly, quickly, fast. So therefore when you look at diabetes and heart disease, you should follow a simple ABCDE approach. A for A1C, and try to keep the A1C below 6.5 or 7. B for blood pressure, a tight blood pressure control. C for LDL cholesterol, try to keep it below 50 or 70 in a diabetic. D for diet, and E for exercise. And if you are able to do all these ABCD appropriately, you can have a normal quality of life in a diabetic with heart disease. Beyond this, what do we need to do? We need to do lifestyle, lifestyle and lifestyle. The most difficult thing in lifestyle is adhering to that lifestyle and losing weight. Many a time we are not able to lose weight. Therefore, you need to use meal replacements with bars and user-friendly, you know, nutritional packages which can make you lose weight. So therefore, my simple mantra to prevent heart disease and diabetes is eat less. Eat on time. Eat the right food. Cook in less oil or use blended oil. Then beyond that, if you have to go, exercise or walk more. At least do 30 minutes to 60 minutes of brisk walk. Try to do some resistance exercises as well as aerobic exercises. And beyond that, sleep on time, sleep adequately, sleep well. And then of course, de-stress and smile. So therefore, really the need of the hour is to prevent heart disease and diabetes. And therefore, if you really want to take care of this twin epidemic of heart disease and diabetes, we need a very aggressive lifestyle prevention approach. In 2017 end, we are releasing the 8th atlas of IDF, where it is predicted that India again will overtake China as the number one country in the world in diabetes. But we should not be the number one country in the world with diabetes. We should have aggressive lifestyle prevention so that we can prevent that diabetes. And secondly, what we need to do very aggressively is we should really aim to be the diabetes care capital of the world, the heart care capital of the world. And I think if diabetologists and cardiologists come together, we can do a very good aggressive approach of a simple ABCD with lifestyle integration so that we can make the quality of lives of our heart patients and diabetic patients better.
2: Welcome to Radio for Public Health, a 24/7 live streaming and on-demand platform for doctors to reach, connect, engage, and educate patients and high-risk citizens on evidence-based health education, thus enhancing health literacy and improve health outcomes.
4: Hello everyone. I'm Dr. Surajit Kumar Patra, Director and Consultant Diabetologist, Dr. Surajit Patra's Diabetes Clinic, Bhubaneswar. Aji, ei series re ame gote important topic re discuss kariba. Eta hela CGMS, Continuous Glucose Monitoring System. Apan man janithibe je mane jonko diabetes hela ame kemti check kariba, mane fasting blood sugar, postprandial blood sugar, HbA1c. HbA1c la 2 ru 3 mas ra average blood sugar bisare kahitai. Tapare be auri nua jinsa bi asilani. Eku konthi CGMS, Continuous Glucose Monitoring System, CGMS. ଯେମିତି ଆର ସିମ୍ପଲ ଲାଙ୍ଗୁଏଜରେ ବୁଝିବା ପାଇଁ ଆମେ 24 ଘଣ୍ଟାରେ 1440 ମିନିଟ୍ ହୁଏ ହେଲା ତ ଫାଷ୍ଟିଂ ପିପି ଯେଉଁ ଟେଷ୍ଟ କରାଯାଏ ସେଇଟା ଗୋଟେ ମିନିଟ୍ରେ ଫାଷ୍ଟିଂ ବ୍ଲଡ୍ ସୁଗର ଏମିତି ସକାଳ 7ଟାରେ ମନେକର 200 ଥିଲା ଖାଇସାରିକି 2 ଘଣ୍ଟା ପରେ 240 ହେଲା ତ ସେଇଟା 2 ମିନିଟ୍ର ଭାଲ୍ୟୁ ଗୋଟେ ମିନିଟ୍ରେ ଫାଷ୍ଟିଂ ବ୍ଲଡ୍ ସୁଗର ଗୋଟେ ମିନିଟ୍ରେ ଥିଲା ପୋଷ୍ଟ ପ୍ରାଣ୍ଡେଲ ଆଉ ଗୋଟେ ମିନିଟ୍ ତ ଗୋଟେ ଦିନ ଭିତରେ ଯେଉଁ 1440 ମିନିଟ୍ ହୁଏ ବାକି 1438 ମିନିଟ୍ରେ କେତେ ବ୍ଲଡ୍ ସୁଗର ରହେ ସେଇଟା ଫାଷ୍ଟିଂ ପିପିରୁ ଜଣାପଡ଼େ ନାହିଁ ଆଉ ଯଦି ଆମେ ଏଚ୍ ବି ୱାନ୍ ସି କରିବା ସେଇଟା ଲାଷ୍ଟ 3 ମାସର ବା 2 ରୁ 3 ମାସର ଏଭରେଜ୍ ବ୍ଲଡ୍ ସୁଗର କହେ କେତେ ରହୁଛି ବାକି ଆମର ଯେଉଁ ଗ୍ଲାଇସେମିକ୍ ଭେରିଏବିଲିଟି ଏବେ ଯେଉଁ ସବୁଥିରୁ ଇମ୍ପୋର୍ଟାଣ୍ଟ ଜିନିଷ ହେଲା ଗ୍ଲାଇସେମିକ୍ ଭେରିଏବିଲିଟି ଆପଣଙ୍କର ଗୋଟେ ଦିନ ଭିତରେ 1440 ମିନିଟ୍ ଅଛି ଗୋଟେ ଦିନ ଭିତରେ ସେଇ ଭିତରେ କେତେ ବ୍ଲଡ୍ ସୁଗର ଉପରକୁ ତଳକୁ ହେଉଛି ବା ଫ୍ଲକ୍ଚୁଏସନ୍ କେମିତି ହେଉଛି ଯେଉଁ ଭେରିଏସନ୍ ହେଉଛି ତାକୁ କୁହାଯାଏ ଗ୍ଲାଇସେମିକ୍ ଭେରିଏବିଲିଟି ଏଇଟା ସବୁଥିରୁ ଇମ୍ପୋର୍ଟାଣ୍ଟ ଜିନିଷଟା ଆଉ ଗୋଟେ ହେଲା ଟାଇମ୍ ଇନ୍ ରେଞ୍ଜ 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ଟାଇମ୍ ଆପଣଙ୍କର ବ୍ଲଡ୍ ସୁଗର କଣ୍ଟ୍ରୋଲରେ ମାନେ ରେଞ୍ଜରେ ରହୁଛି ରେଞ୍ଜ ହେଲା 70 to 180 mg/dL ତ ସି ଜି ଏମ୍ ଏସ୍ ହେଲା କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍ ଯେଉଁ 1440 ମିନିଟ୍ ଟାଇମ୍ ଅଛି 24 ଘଣ୍ଟାରେ ପୁରା 1440 ମିନିଟ୍ର ଭାଲ୍ୟୁ ଆମକୁ ଜଣାପଡ଼ିବ ଗ୍ଲୁକୋଜ୍ କେତେ କେତେ ରହୁଛି ଆପଣଙ୍କର ବ୍ଲଡ୍ ଗ୍ଲୁକୋଜ୍ କେତେ ରହୁଛି ତ ଏହାକୁ କୁହାଯାଏ ସି ଜି ଏମ୍ ଏସ୍ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ୍ ସିମ୍ପଲ ଲାଙ୍ଗୁଏଜରେ ଏଇଟା ହେଲା ଆପଣଙ୍କର ଯେମିତି ଲାଇଭ୍ ଟେଲିକାଷ୍ଟ ଆପଣଙ୍କର ବ୍ଲଡ୍ ସୁଗରର ଲାଇଭ୍ ଟେଲିକାଷ୍ଟ ତ ଏଇଟା ହେଲା ଏଟ୍ ପ୍ରେଜେଣ୍ଟ ଦ ବେଷ୍ଟ ମନିଟରିଂ ପାରାମିଟର ହେଲା ତ ଏଠି ଆମ ଯେଉଁ ଟ୍ରାଇସେପ୍ ମସଲ ଅଛି ଏଠି ଗୋଟେ ସେନ୍ସର ଟାଇପ୍ର ଲାଗେ ସେଇଟା 14 ଦିନ ପର୍ଯ୍ୟନ୍ତ ଲାଗିକି ରହିବ ଆପଣ ସେଇଟା ଲଗେଇକି ସବୁ ଜିନିଷ କରିପାରିବେ ଗାଧେଇ ପାରିବେ ସମୁଦ୍ରରେ ଗାଧେଇ ପାରିବେ ସୁଇମିଂ ପୁଲ୍ରେ ଗାଧେଇ ପାରିବେ ସବୁ କରିପାରିବେ ସେଇଟା କଣ୍ଟିନ୍ୟୁଅସ୍ଲି ଆପଣଙ୍କର ବ୍ଲଡ୍ ସୁଗର ଚେକ୍ କରୁଛି ସେଇଟାକୁ କୁହାଯାଏ ଇଣ୍ଟରଷ୍ଟିସିଆଲ୍ ଫ୍ଲୁଇଡ୍ ଗ୍ଲୁକୋଜ୍ ଆପଣଙ୍କ ଚେକ୍ କରୁଛି ସେ ଆଉ ଗୋଟେ ରିଡର୍ ଥାଏ ସେ ରିଡର୍ ଯେଉଁ ପାଖକୁ ନେଲେ ସ୍କାନ୍ କରିଦିଏ ଆପଣଙ୍କର ସୁଗର କେତେ ରହୁଛି, ଆପଣ ମୋବାଇଲରେ ଦେଖିପାରିବେ, ଲ୍ୟାପଟପ୍ରେ ଦେଖିପାରିବେ, ଲାଇଭ୍ ଟେଲିକାଷ୍ଟ ଦେଖିପାରିବେ। ଏବେ ଆପଣ ଡିନର କରିବାର ଆରମ୍ଭ କଲେ ଡିନର କରିବା ଆଗରୁ ଆପଣ ସ୍କାନ୍ କରିକି ଦେଖିପାରିବେ କେତେ ରହୁଛି। ତ 24 ଆୱାର ଲାଇଭ୍ ଟେଲିକାଷ୍ଟ ଟାଇପ୍ର ଜିନିଷ ସେଇଟା, ତାକୁ କୁହାଯାଏ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଏଇଟା 14 ଦିନ ପର୍ଯ୍ୟନ୍ତ ରହେ, 14 ଦିନ ପର୍ଯ୍ୟନ୍ତ ଆପଣଙ୍କର ଗୋଟେ ରିପୋର୍ଟ ଆସିଯିବ। ସେଇଥିରେ 2 ଇମ୍ପୋର୍ଟାଣ୍ଟ ଜିନିଷ, ଗୋଟେ ହେଲା TIR ଟାଇମ୍ ଇନ୍ ରେଞ୍ଜ, ସେଇଟା ସବୁଥିରେ ଇମ୍ପୋର୍ଟାଣ୍ଟ। ଟାଇମ୍ ଇନ୍ ରେଞ୍ଜ ମାନେ 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ସମୟ ପର୍ଯ୍ୟନ୍ତ ଆପଣଙ୍କର ବ୍ଲଡ୍ ସୁଗର 70 ରୁ 180 ମିଲିଗ୍ରାମ ଭିତରେ ରହୁଛି। ଯଦି 70 ରୁ 100 ମିଲିଗ୍ରାମ ଭିତରେ ଆପଣଙ୍କର 24 ଘଣ୍ଟା 1440 ମିନିଟ୍ ରହିଲା, ତ ଟାଇମ୍ ଇନ୍ ରେଞ୍ଜ 100%, ସେଇଟା ସବୁଥିରୁ ବେଷ୍ଟ ସିଚୁଏସନ୍, ଟାଇମ୍ ଇନ୍ ରେଞ୍ଜ 100%। ତ ମିନିମମ୍ ଅପ୍ଟିମମ୍ ଟାଇମ୍ ଇନ୍ ରେଞ୍ଜ ମୋର ଦେନ୍ 70% ଯଦି ରହିଲା ଆମେ ତାକୁ ଅପ୍ଟିମମ୍ ବୋଲି କହୁ ତାକୁ। ଆଉ ଗୋଟେ ଜିନିଷ ହେଲା ଗ୍ଲାଇସେମିକ୍ ଭେରିଏବିଲିଟି, ମାନେ କେତେ ଫ୍ଲକ୍ଚୁଏସନ୍ ହେଉଛି ଗ୍ଲାଇସେମିକ୍ ଭେରିଏବିଲିଟି, ସେଇଟା ବି ଆମ CGMS ଜଣାପଡ଼େ। ତ ଏଇ 2 ପାରାମିଟର ବହୁତ ଇମ୍ପୋର୍ଟାଣ୍ଟ, ଟାଇମ୍ ଇନ୍ ରେଞ୍ଜ ଆଣ୍ଡ ଗ୍ଲାଇସେମିକ୍ ଭେରିଏବିଲିଟି। ଏଇ 2 ଆମ CGMS ବା ତାକୁ AGP ବି କୁହାଯାଏ, ଆମ୍ବୁଲେଟରୀ ଗ୍ଲୁକୋଜ୍ ପ୍ରୋଫାଇଲ୍। ଏଇଥିରେ ଏଷ୍ଟିମେଟେଡ୍ HbA1c ବି ଆସିଯାଏ ସେଇ ରିପୋର୍ଟରେ। ତ ଏଟ୍ ପ୍ରେଜେଣ୍ଟ ଏଇଟା ସବୁଠାରୁ ଇମ୍ପୋର୍ଟାଣ୍ଟ ଜିନିଷ, ଆମକୁ ଖାଲି 2 ମିନିଟ୍ର ଭାଲ୍ୟୁ ଜାଣିକି 1438 ମିନିଟ୍ର ଭାଲ୍ୟୁ ନ ଜାଣିକି ତା'ର ଟ୍ରିଟମେଣ୍ଟ କରିବା ସେଇଟା ଭଲ ନା 1440 ମିନିଟ୍ ବା 24 ଘଣ୍ଟା ଲାଇଭ୍ ଟେଲିକାଷ୍ଟ ବ୍ଲଡ୍ ସୁଗର ଦେଖିପାରିବା ସେଇଟା ଭଲ। ଏଇ ବିଷୟରେ ମାନେ ଏଇ ପଏଣ୍ଟ ହେଲା ଇମ୍ପୋର୍ଟାଣ୍ଟ ଜିନିଷ କି CGMS ଏବେ ହେଲା ସବୁଥିରୁ ଇମ୍ପୋର୍ଟାଣ୍ଟ। ଆଉ ଗୋଟେ ଇମ୍ପୋର୍ଟାଣ୍ଟ ଲାଇନ୍ସ ଅଛି ଯେ HbA1c ଇଜ୍ ଦ ଓଲ୍ଡ ଷ୍ଟାଣ୍ଡାର୍ଡ଼, CGMS ଇଜ୍ ଦ ଗୋଲ୍ଡ ଷ୍ଟାଣ୍ଡାର୍ଡ଼, ସୋ ଏଇଟା ମନେ ରଖିବେ। ତ HbA1c କରିବା କଥା, ସେଇଟା ବେଟର ଦେନ୍ ଫାଷ୍ଟିଂ ଏଣ୍ଡ PP, ବଟ୍ CGMS ଏଇଟା ହେଲା ନୂଆ କନ୍ସେପ୍ଟ, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଇଜ୍ ଇଟ୍ ବେଟର ଦେନ୍ HbA1c, ଇଜ୍ ଇଟ୍ ବେଟର ଦେନ୍ ଫାଷ୍ଟିଂ PP, ୱେଲ୍ ଡିପେଣ୍ଡିଂ ଅନ୍ କେସ୍ ଟୁ କେସ୍ ବେସିସ୍। ତ ଡାଇବେଟିସ୍ ଟ୍ରିଟମେଣ୍ଟରେ ଇଣ୍ଡିଭିଜୁଆଲାଇଜେସନ୍ ଇଜ୍ ଦ କି, ସବୁ ଡାଇବେଟିସ୍ ପର୍ସନ୍ ମାନେ ଅଲଗା, ସମସ୍ତଙ୍କ ସିଚୁଏସନ୍ ଅଲଗା, ସମସ୍ତଙ୍କ ମନିଟରିଂ ଅଲଗା। ତ ଏଇଟା Type 1 ସମସ୍ତଙ୍କୁ ଆମେ CGMS କରିପାରିବା, Type 2 କେସ୍ ଟୁ କେସ୍ ବେସିସ୍, Type 2 ଡାଇବେଟିସ୍ରେ କେସ୍ ଟୁ କେସ୍ ବେସିସ୍ରେ ଯଦି ବ୍ଲଡ୍ ସୁଗର ବହୁତ ଫ୍ଲକ୍ଚୁଏଟ୍ ହେଉଛି, କେବେ 250 ରହୁଛି, କେବେ 70 ହେଇଯାଉଛି, କେବେ ହାଇପୋଗ୍ଲାସେମିଆ ହେଉଛି, କେବେ ହାଇପରଗ୍ଲାସେମିଆ ହେଉଛି, ତା ମାନେ ବହୁତ ଫ୍ଲକ୍ଚୁଏସନ୍ ହେଉଛି। ତ ଏଇଟା ଦିନର କେଉଁ ଟାଇମ୍ରେ ଫ୍ଲକ୍ଚୁଏସନ୍ ହେଉଛି, ଖାଇବା ଆଗରୁ ଖାଇବା ପରେ ଦିନର କେଉଁ ଟାଇମ୍ରେ, ସେଇଟା ଜାଣିବା ପାଇଁ CGMS ସବୁଥିରୁ ବଢ଼ିଆ। ତ CGMS ମାନେ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ, ଏଇଟା ଆମେ ୟୁଜ୍ କରିପାରିବା ଗ୍ଲୁକୋଜ୍ ମନିଟରିଂ ପାଇଁ। ଏଇଟା ୟୁଜ୍ କଲେ ଦେଖାଯାଇଛି ରିସର୍ଚ୍ଚ ଷ୍ଟଡିରୁ ଯେ କମ୍ପ୍ଲିକେସନ୍ସକୁ ପ୍ରିଭେଣ୍ଟ ବି କରାଯାଇପାରିବ। ତ ଆମେ ଜାଣିଲେ ସେଇ ଜିନିଷକୁ ମ୍ୟାନେଜ୍ କରିପାରିବା, ମ୍ୟାନେଜ୍ ଡାଇବେଟିସ୍କୁ ଯଦି କଣ୍ଟ୍ରୋଲରେ ରଖିବା କମ୍ପ୍ଲିକେସନ୍ସରୁ ପ୍ରିଭେଣ୍ଟ କରିପାରିବା। ତ ଅଲ୍ଟିମେଟ୍ ଗୋଲ୍ ଅଫ୍ ଡାଇବେଟିସ୍ ଟ୍ରିଟମେଣ୍ଟ ଇଜ୍ ଟୁ ପ୍ରିଭେଣ୍ଟ ଦ କମ୍ପ୍ଲିକେସନ୍ସ ଅଫ୍ ଡାଇବେଟିସ୍। ତ ଡାଇବେଟିସ୍କୁ କଣ୍ଟ୍ରୋଲରେ ରଖନ୍ତୁ, ସୁସ୍ଥ ରୁହନ୍ତୁ। ଥ୍ୟାଙ୍କ ୟୁ।
2: ୱେଲକମ୍ ଟୁ ରେଡିଓ ଫର୍ ପବ୍ଲିକ୍ ହେଲ୍ଥ, ଏ 24/7 ଲାଇଭ୍ ଷ୍ଟ୍ରିମିଂ ଆଣ୍ଡ ଅନ୍ ଡିମାଣ୍ଡ ପ୍ଲାଟଫର୍ମ ଫର୍ ଡକ୍ଟର୍ସ ଟୁ ରିଚ୍, କନେକ୍ଟ, engage and educate patients and high-risk citizens on evidence-based health education, thus enhancing health literacy and improve health outcomes.
4: Hello everyone, I am Dr. Surajit Kumar Patra, Director and Consultant Diabetologist, Dr. Surajit Patra's Diabetes Clinic, Bhubaneswar. Today, in this series, we will discuss an important topic. It is CGMS. କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଆପଣମାନେ ଜାଣିଥିବେ ଯେ ମାନେ ଜଣଙ୍କର ଯଦି ଡାଇବେଟିସ୍ ହେଲା ଆମେ କେମିତି ଚେକ୍ କରିବା, ମାନେ ଫାଷ୍ଟିଂ ବ୍ଲଡ୍ ସୁଗର, ପୋଷ୍ଟ ପ୍ରାଣ୍ଡିଆଲ ବ୍ଲଡ୍ ସୁଗର, HbA1c ଲାଷ୍ଟ 2 ରୁ 3 ମାସର ଏଭରେଜ୍ ବ୍ଲଡ୍ ସୁଗର ବିଷୟରେ କହିଥାଏ। ତାପରେ ଏବେ ଆହୁରି ନୂଆ ଜିନିଷ ବି ଆସିଲାଣି, ଏହାକୁ କହନ୍ତି CGMS, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ, CGMS। ଯେମିତି ଏହାର ସିମ୍ପଲ୍ ଲାଙ୍ଗୁଏଜ୍ରେ ବୁଝିବା ପାଇଁ ଆମେ 24 ଘଣ୍ଟାରେ 1440 ମିନିଟ୍ ହୁଏ, ହେଲା। ତ ଫାଷ୍ଟିଂ PP ଯେଉଁ ଟେଷ୍ଟ କରାଯାଏ ସେଇଟା ଗୋଟେ ମିନିଟ୍ରେ ଫାଷ୍ଟିଂ ବ୍ଲଡ୍ ସୁଗର ଏମିତି ସକାଳ 7ଟାରେ ମନେକର 200 ଥିଲା, ଖାଇସାରିକି 2 ଘଣ୍ଟା ପରେ 240 ହେଲା, ତ ସେଇଟା 2 ମିନିଟ୍ର ଭାଲ୍ୟୁ। ଗୋଟେ ମିନିଟ୍ରେ ଫାଷ୍ଟିଂ ବ୍ଲଡ୍ ସୁଗର ଗୋଟେ ମିନିଟ୍ରେ ଥିଲା, ପୋଷ୍ଟ ପ୍ରାଣ୍ଡିଆଲ ଆଉ ଗୋଟେ ମିନିଟ୍। ତ ଗୋଟେ ଦିନ ଭିତରେ ଯେଉଁ 1440 ମିନିଟ୍ ହୁଏ, ବାକି 1438 ମିନିଟ୍ରେ କେତେ ବ୍ଲଡ୍ ସୁଗର ରହେ ସେଇଟା ଫାଷ୍ଟିଂ PP ଜଣାପଡ଼େ ନାହିଁ। ଆଉ ଯଦି ଆମେ HbA1c କରିବା ସେଇଟା ଲାଷ୍ଟ 3 ମାସର ବା 2 ରୁ 3 ମାସର ଏଭରେଜ୍ ବ୍ଲଡ୍ ସୁଗର କହେ କେତେ ରହୁଛି। ବାକି ଆମର ଯେଉଁ ଗ୍ଲାଇସେମିକ୍ ଭେରିଏବିଲିଟି, ଏବେ ଯେଉଁ ସବୁଥିରୁ ଇମ୍ପୋର୍ଟାଣ୍ଟ ଜିନିଷ ହେଲା ଗ୍ଲାଇସେମିକ୍ ଭେରିଏବିଲିଟି, ଆପଣଙ୍କର ଗୋଟେ ଦିନ ଭିତରେ ଆମ 1440 ମିନିଟ୍ ଅଛି ଗୋଟେ ଦିନ ଭିତରେ, ସେଇ ଭିତରେ କେତେ ବ୍ଲଡ୍ ସୁଗର ଉପରକୁ ତଳକୁ ହେଉଛି ବା ଫ୍ଲକ୍ଚୁଏସନ୍ କେମିତି ହେଉଛି, ଯେଉଁ ଭେରିଏସନ୍ ହେଉଛି ତାକୁ କୁହାଯାଏ ଗ୍ଲାଇସେମିକ୍ ଭେରିଏବିଲିଟି। ଏଇଟା ସବୁଥିରୁ ଇମ୍ପୋର୍ଟାଣ୍ଟ ଜିନିଷଟା। ଆଉ ଗୋଟେ ହେଲା ଟାଇମ୍ ଇନ୍ ରେଞ୍ଜ, 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ଟାଇମ୍ ଆପଣଙ୍କର ବ୍ଲଡ୍ ସୁଗର କଣ୍ଟ୍ରୋଲରେ ମାନେ ରେଞ୍ଜରେ ରହୁଛି, ରେଞ୍ଜ ହେଲା 70-180 ମିଲିଗ୍ରାମ ପର୍ ଡେସିଲିଟର। ତ CGMS ହେଲା କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଯେଉଁ 1440 ମିନିଟ୍ ଟାଇମ୍ ଅଛି 24 ଘଣ୍ଟାରେ, ପୁରା 1440 ମିନିଟ୍ର ଭାଲ୍ୟୁ ଆମକୁ ଜଣାପଡ଼ିବ ଗ୍ଲୁକୋଜ୍ କେତେ କେତେ ରହୁଛି ଆପଣଙ୍କର ବ୍ଲଡ୍ ଗ୍ଲୁକୋଜ୍ କେତେ ରହୁଛି। ତ ଏହାକୁ କୁହାଯାଏ CGMS, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ସିମ୍ପଲ ଲାଙ୍ଗୁଏଜ୍ରେ ଏଇଟା ହେଲା ଆପଣଙ୍କର ଯେମିତି ଲାଇଭ୍ ଟେଲିକାଷ୍ଟ, ଆପଣଙ୍କର ବ୍ଲଡ୍ ସୁଗର ଲାଇଭ୍ ଟେଲିକାଷ୍ଟ। ତ ଏଇଟା ହେଲା ଏଟ୍ ପ୍ରେଜେଣ୍ଟ ଦ ବେଷ୍ଟ ମନିଟରିଂ ପାରାମିଟର ହେଲା। ତ ଏଠି ଆମ ଯେଉଁ ଟ୍ରାଇସେପ୍ ମସଲ ଅଛି, ଏଠି ଗୋଟେ ସେନ୍ସର ଟାଇପ୍ର ଲାଗେ, ସେଇଟା 14 ଦିନ ପର୍ଯ୍ୟନ୍ତ ଲାଗିକି ରହିବ। ଆପଣ ସେଇଟା ଲଗେଇକି ସବୁ ଜିନିଷ କରିପାରିବେ, ଗାଧେଇ ପାରିବେ, ସମୁଦ୍ରରେ ଗାଧେଇ ପାରିବେ, ସୁଇମିଂ ପୁଲ୍ରେ ଗାଧେଇ ପାରିବେ, ସବୁ କରିପାରିବେ। ସେଇଟା କଣ୍ଟିନ୍ୟୁଅସ୍ଲି ଆପଣଙ୍କର ବ୍ଲଡ୍ ସୁଗର ଚେକ୍ କରୁଛି। ସେଟାକୁ ସେଟାକୁ କୁହାଯାଏ ଇଣ୍ଟରଷ୍ଟିସିଆଲ୍ ଫ୍ଲୁଇଡ୍ ଗ୍ଲୁକୋଜ୍, ଆପଣଙ୍କ ଚେକ୍ କରୁଛି ସେ। ଆଉ ଗୋଟେ ରିଡର୍ ଥାଏ, ସେ ରିଡର୍ ଯେ ପାଖକୁ ନେଲେ ସ୍କାନ୍ କରିଦିଏ ଆପଣଙ୍କର ସୁଗର କେତେ ରହୁଛି। ଆପଣ ମୋବାଇଲ୍ରେ ଦେଖିପାରିବେ, ଲ୍ୟାପଟପ୍ରେ ଦେଖିପାରିବେ, ଲାଇଭ୍ ଟେଲିକାଷ୍ଟ ଦେଖିପାରିବେ। ଏବେ ଆପଣ ଡିନର୍ କରିବାର ଆରମ୍ଭ କଲେ, ଡିନର୍ କରିବା ଆଗରୁ ଆପଣ ସ୍କାନ୍ କରିକି ଦେଖିପାରିବେ କେତେ ରହୁଛି। ତ 24 ଆୱାର୍ ଲାଇଭ୍ ଟେଲିକାଷ୍ଟ ଟାଇପ୍ର ଜିନିଷ ସେଇଟା, ତାକୁ କୁହାଯାଏ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଏଇଟା 14 ଦିନ ପର୍ଯ୍ୟନ୍ତ ରହେ, 14 ଦିନ ପର୍ଯ୍ୟନ୍ତ ଆପଣଙ୍କର ଗୋଟେ ରିପୋର୍ଟ ଆସିଯିବ। ସେଇଥିରେ 2 ଇମ୍ପୋର୍ଟାଣ୍ଟ ଜିନିଷ, ଗୋଟେ ହେଲା TIR, ଟାଇମ୍ ଇନ୍ ରେଞ୍ଜ, ସେଇଟା ସବୁଥିରେ ଇମ୍ପୋର୍ଟାଣ୍ଟ। ଟାଇମ୍ ଇନ୍ ରେଞ୍ଜ ମାନେ 24 ଘଣ୍ଟା ଭିତରୁ ବା 1440 ମିନିଟ୍ ଭିତରୁ କେତେ ସମୟ ପର୍ଯ୍ୟନ୍ତ ଆପଣଙ୍କର ବ୍ଲଡ୍ ସୁଗର 70-180 ମିଲିଗ୍ରାମ ଭିତରେ ରହୁଛି। ଯଦି 70-100 ମିଲିଗ୍ରାମ ଭିତରେ ଆପଣଙ୍କର 24 ଘଣ୍ଟା 1440 ମିନିଟ୍ ରହିଲା, ତ ଟାଇମ୍ ଇନ୍ ରେଞ୍ଜ 100%, ସେଇଟା ସବୁଥିରୁ ବେଷ୍ଟ ସିଚୁଏସନ୍, ଟାଇମ୍ ଇନ୍ ରେଞ୍ଜ 100%। ତ ମିନିମମ୍ ଅପ୍ଟିମମ୍ ଟାଇମ୍ ଇନ୍ ରେଞ୍ଜ ମୋର ଦେନ୍ 70% ଯଦି ରହିଲା, ଆମେ ତାକୁ ଅପ୍ଟିମମ୍ ବୋଲି କହୁ ତାକୁ। ଆଉ ଗୋଟେ ଜିନିଷ ହେଲା ଗ୍ଲାଇସେମିକ୍ ଭେରିଏବିଲିଟି, ମାନେ କେତେ ଫ୍ଲକ୍ଚୁଏସନ୍ ହେଉଛି ଗ୍ଲାଇସେମିକ୍ ଭେରିଏବିଲିଟି, ସେଇଟା ବି ଆମ CGMS ଜଣାପଡ଼େ। ତ ଏଇ 2 ପାରାମିଟର ବହୁତ ଇମ୍ପୋର୍ଟାଣ୍ଟ, ଟାଇମ୍ ଇନ୍ ରେଞ୍ଜ ଆଣ୍ଡ ଗ୍ଲାଇସେମିକ୍ ଭେରିଏବିଲିଟି। ଏଇ 2 ଆମ CGMS ବା ତାକୁ AGP ବି କୁହାଯାଏ, ଆମ୍ବୁଲେଟରୀ ଗ୍ଲୁକୋଜ୍ ପ୍ରୋଫାଇଲ୍। ଏଇଥିରେ ଏଷ୍ଟିମେଟେଡ୍ HbA1c ବି ଆସିଯାଏ ସେଇ ରିପୋର୍ଟରେ। ତ ଏଟ୍ ପ୍ରେଜେଣ୍ଟ ଏଇଟା ସବୁଠାରୁ ଇମ୍ପୋର୍ଟାଣ୍ଟ ଜିନିଷ। ଆମକୁ ଖାଲି 2 ମିନିଟ୍ର ଭାଲ୍ୟୁ ଜାଣିକି, 1438 ମିନିଟ୍ର ଭାଲ୍ୟୁ ନ ଜାଣିକି ତା'ର ଟ୍ରିଟମେଣ୍ଟ କରିବା ସେଇଟା ଭଲ ନା 1440 ମିନିଟ୍ ବା 24 ଘଣ୍ଟା ଲାଇଭ୍ ଟେଲିକାଷ୍ଟ ବ୍ଲଡ୍ ସୁଗର ଦେଖିପାରିବା ସେଇଟା ଭଲ? ଏଇ ବିଷୟରେ ମାନେ ଏଇ ପଏଣ୍ଟ ହେଲା ଇମ୍ପୋର୍ଟାଣ୍ଟ ଜିନିଷ କି CGMS ଏବେ ହେଲା ସବୁଥିରୁ ଇମ୍ପୋର୍ଟାଣ୍ଟ। ଆଉ ଗୋଟେ ଇମ୍ପୋର୍ଟାଣ୍ଟ ଲାଇନ୍ସ ଅଛି ଯେ HbA1c ଇଜ୍ ଦ ଓଲ୍ଡ ଷ୍ଟାଣ୍ଡାର୍ଡ଼, CGMS ଇଜ୍ ଦ ଗୋଲ୍ଡ ଷ୍ଟାଣ୍ଡାର୍ଡ଼, ସୋ ଏଇଟା ମନେ ରଖିବେ। ତ HbA1c କରିବା କଥା, ସେଇଟା ବେଟର୍ ଦେନ୍ ଫାଷ୍ଟିଂ ଏଣ୍ଡ PP, ବଟ୍ CGMS ଏଇଟା ହେଲା ନୂଆ କନ୍ସେପ୍ଟ, କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ। ଇଜ୍ ଇଟ୍ ବେଟର୍ ଦେନ୍ HbA1c, ଇଜ୍ ଇଟ୍ ବେଟର୍ ଦେନ୍ ଫାଷ୍ଟିଂ PP? ୱେଲ୍, ଡିପେଣ୍ଡିଂ ଅନ୍ କେସ୍ ଟୁ କେସ୍ ବେସିସ୍। ତ ଡାଇବେଟିସ୍ ଟ୍ରିଟମେଣ୍ଟରେ ଇଣ୍ଡିଭିଜୁଆଲାଇଜେସନ୍ ଇଜ୍ ଦ କି। ସବୁ ଡାଇବେଟିସ୍ ପର୍ସନ୍ ମାନେ ଅଲଗା, ସମସ୍ତଙ୍କ ସିଚୁଏସନ୍ ଅଲଗା, ସମସ୍ତଙ୍କ ମନିଟରିଂ ଅଲଗା। ତ ଏଇଟା Type 1 ସମସ୍ତଙ୍କୁ ଆମେ CGMS କରିପାରିବା, Type 2 କେସ୍ ଟୁ କେସ୍ ବେସିସ୍, Type 2 ଡାଇବେଟିସ୍ରେ କେସ୍ ଟୁ କେସ୍ ବେସିସ୍ରେ ଯଦି ବ୍ଲଡ୍ ସୁଗର ବହୁତ ଫ୍ଲକ୍ଚୁଏଟ୍ ହେଉଛି, କେବେ 250 ରହୁଛି, କେବେ 70 ହେଇଯାଉଛି, କେବେ ହାଇପୋଗ୍ଲାସେମିଆ ହେଉଛି, କେବେ ହାଇପରଗ୍ଲାସେମିଆ ହେଉଛି, ତା ମାନେ ବହୁତ ଫ୍ଲକ୍ଚୁଏସନ୍ ହେଉଛି। ତ ଏଇଟା ଦିନର କେଉଁ ଟାଇମ୍ରେ ଫ୍ଲକ୍ଚୁଏସନ୍ ହେଉଛି, ଖାଇବା ଆଗରୁ, ଖାଇବା ପରେ, ଦିନର କେଉଁ ଟାଇମ୍ରେ, ସେଇଟା ଜାଣିବା ପାଇଁ CGMS ସବୁଥିରୁ ବଢ଼ିଆ। ତ CGMS ମାନେ କଣ୍ଟିନ୍ୟୁଅସ୍ ଗ୍ଲୁକୋଜ୍ ମନିଟରିଂ ସିଷ୍ଟମ, ଏଇଟା ଆମେ ୟୁଜ୍ କରିପାରିବା ଗ୍ଲୁକୋଜ୍ ମନିଟରିଂ ପାଇଁ। ଏଇଟା ୟୁଜ୍ କଲେ ଦେଖାଯାଇଛି ରିସର୍ଚ୍ଚ ଷ୍ଟଡିରୁ ଯେ କମ୍ପ୍ଲିକେସନ୍ସକୁ ପ୍ରିଭେଣ୍ଟ ବି କରାଯାଇପାରିବ। ତ ଆମେ ଜାଣିଲେ ସେଇ ଜିନିଷକୁ ମ୍ୟାନେଜ୍ କରିପାରିବା, ମ୍ୟାନେଜ୍ ଡାଇବେଟିସ୍କୁ ଯଦି କଣ୍ଟ୍ରୋଲରେ ରଖିବା କମ୍ପ୍ଲିକେସନ୍ସରୁ ପ୍ରିଭେଣ୍ଟ କରିପାରିବା। ତ ଅଲ୍ଟିମେଟ୍ ଗୋଲ୍ ଅଫ୍ ଡାଇବେଟିସ୍ ଟ୍ରିଟମେଣ୍ଟ ଇଜ୍ ଟୁ ପ୍ରିଭେଣ୍ଟ ଦ କମ୍ପ୍ଲିକେସନ୍ସ ଅଫ୍ ଡାଇବେଟିସ୍। ତ ଡାଇବେଟିସ୍କୁ କଣ୍ଟ୍ରୋଲରେ ରଖନ୍ତୁ, ସୁସ୍ଥ ରୁହନ୍ତୁ। ଥ୍ୟାଙ୍କ ୟୁ।
5: तो IVF फेल होण्याच्या आधी IVF सक्सेसफुल होतं म्हणजे नक्की काय हे समजून घेऊयात। IVF सक्सेसफुल होतं म्हणजे त्या बाईच्या पदरामध्ये हेल्दी बाळ पडलं की IVF सक्सेसफुल झालं असं आपण म्हणतो। याच्यामध्ये 2 भाग असतात। एक पहिला भाग जो आहे तो म्हणजे IVF मध्ये प्रेग्नन्सी ने मूळ धरणं, म्हणजे इम्प्लांटेशन म्हणतो आम्ही ज्याला, ते होणं। दुसरा भाग आहे त्या गर्भाने टिकून राहणं आणि त्याची वाढ व्यवस्थित होणं, तेव्हा कधी तिच्याकडे हेल्दी बेबी येणार आहे। तर आता पहिला भाग जो आपण इम्प्लांटेशन हा जो भाग आहे किंवा गर्भाने मूळ धरणं हा भाग आपण आता डिस्कस करूया त्याच्यामध्ये। तर IVF आणि IVF कन्सल्टंट आणि शेतकरी सिमिलर प्रिन्सिपल वापरतात। IVF ची भाषा थोडी दुर्बोध आहे, सामान्य लोकांना शेतीची भाषा समजेल म्हणून आपण त्या भाषेमध्ये बोलायचा प्रयत्न करूया, म्हणजे समजायला सोपं जाईल। तर एखादं बी उगून येण्यामागे काय कारण असतात, ते आपण जर समजून घेतलं तर आयव्हीएफ फेल का होतं हे समजून घेणंही आपल्याला सोपं जाईल. तर बी चांगलं बी उगवून येण्यामागे काय काय लागतं, तर एक शहाणा शेतकरी लागतो, चांगली शेतजमीन लागते
6: बरोबर,
5: आणि दर्जेदार लॅब मध्ये तयार झालेलं दर्जेदार बी वापरलं गेलं तेव्हा ते बी उगवून येण्याचा चान्स असतो. याच्या व्यतिरिक्त महत्वाची गोष्ट असते की प्रत्येक प्रजातीचा की ठराविक इम्प्लांटेशन रेट असतो, म्हणजे 100 बिया जर आपण पेरल्या तर त्यातल्या किती उगवून येणार याला जो आपण इम्प्लांटेशन रेट किंवा असं म्हणतो, तर ह्युमन्स मध्ये माणसामध्ये तो फक्त 20% आहे. 100 गर्भ जर गर्भाशयात सोडले तर 20% वेळेला प्रेग्नन्सी राहते.
6: बरं,
5: तर 20% सक्सेस रेट आहे. आता हा याला परफेक्शन याच्यावर जाता येणार नाही. हा पण हा घटू शकतो. कधी घटतो? शेतकरी चांगला नसेल, जमीन चांगली नसेल, बीज चांगलं वापरलं गेलं नाही, तर हे घटू शकतं. तर आयव्हीएफ फेल होण्यामध्ये शहाणा शेतकरी म्हणजे काय? आता डॉक्टर जो आहे तो तुम्हाला वाईजली चूज करायला लागेल. डॉक्टर हुशार हवाय, त्याला आयव्हीएफ मधलं सगळं ज्ञान हवं. जसं शेतकऱ्याला शेतीमधलं सगळं ज्ञान जर असेल की खरीप कधी असतं, रब्बी कधी असतं, काय पेरायचं, त्या खरीपामध्ये काय पेरायचं, रब्बीमध्ये काय पेरायचं, कुठल्या जमिनीत काय पेरायचं, पाणी किती घालायचं, कधी घालायचं, नंतर त्यात खतं कधी घालायची, कीटकनाशक कधी वापरायचं, कधी फवारण्या करायच्या, हे सगळं ज्या शेतकऱ्याला माहिती आहे त्याच्या शेतामध्ये पीक चांगलं
6: येणार.
5: तसंच आयव्हीएफ कन्सल्टंटचं ज्ञान जर चांगलं असेल, विषयाचं ज्ञान जर चांगलं असेल, त्याला अनुभव चांगला असेल, तर डेफिनेटली सक्सेस रेट हा चांगला असतो. आता याच्या आणखी पुढची गोष्ट जी आहे ती म्हणजे जमीन. तर शेतजमीन जी आहे ती गर्भाशयाचा आस्तर ही आपली शेतजमीन आहे, जिथे आपण गर्भाचं बीज लावणार असतो. तर शेतजमीन खराब होण्याचे कारण आहेत, तर युजली अँड्रोजन एक्सेस हे एक महत्वाचं कारण आहे शेतजमीन खराब होण्याचं. आणि ते कधी होतं? तर जसं वय वाढत जातं आणि ओव्हरेन रिझर्व कमी होत जातो, आणखी अँड्रोजन वाढण्याचं कारण आहे ताणतणाव. आणि याच्यामध्ये ह्या अँड्रोजन वाढल्यानंतर गर्भाशयाचं आस्तर हे रेताळ होत जातं, लठ्ठपणा आल्यावर पण अँड्रोजन वाढतं. आणि गर्भाशयाचं आस्तर रेताळ झालं तर त्या रेताळ जमिनीत आपण कितीही चांगलं बियाणं पेरलं तरी ते उगवून येत नाही, हा एक अनुभव आहे. तिसरी महत्वाची गोष्ट आहे की चांगल्या दर्जेदार लॅब मधून तयार झालेलं दर्जेदार बियाणं. आता दर्जेदार लॅब म्हणजे काय नीट लक्षात घ्या. आयव्हीएफ जे केलं जातं ते लॅबमध्ये, तो प्रोसेसिंग ऑफ गॅमेट्स आणि एम्ब्रियोज जे होतं ते लॅबमध्ये होतं. तर ते लॅब पॅरामीटर्स खूप चांगले हवे असतात. इंटरनॅशनल लेवलचे लॅब पॅरामीटर पाहिजेत, जे आम्ही आमच्या सेंटरमध्ये कटाक्षाने पाळलेलं आहे की इंटरनॅशनल स्टँडर्डचे लॅब पॅरामीटर्स ठेवायचे. नंतर तिथे एक तंत्रज्ञ असतो जो हे सगळं प्रोसेसिंग करत असतो, तर तो आमच्या, आम्ही त्यांना एम्ब्रियोलॉजिस्ट म्हणतो, भ्रूणतज्ञ. एम्ब्रियोलॉजिस्ट हा सिनियर एम्ब्रियोलॉजिस्ट हवाय, त्याला त्याच्या विषयातलं ज्ञान चांगलं हवंय, त्याचं स्किल चांगलं हवंय, आणि त्याच्यातून जे तयार होणारं बियाणं असतं ते मग कायम चांगल्या दर्जाचं असतं. तरी बी खराब होण्याचं म्हणजे गर्भ खराब होण्याचे जे कारण आहे त्याच्यामध्ये गॅमेट्स खराब असणं हे एक कारण आहे. तर बी खराब का होतं? आपल्याकडे एक छान म्हण आहे, शुद्ध बीजापोटी फळे रसाळ गोमट.
6: बरोबर.
5: तर बीज खराब का होतं? तर त्याची कारणही तेच आहेत की वय जसं वाढत जातं तसं बीजाची क्वालिटी खराब होत जाते, लठ्ठपणा जसा वाढत जातो तसं बीजाची क्वालिटी खराब होते. जसं त्या पेशंटच्या मनावरचा ताण वाढत जातो तशी बीजाची क्वालिटी खराब होत जाते. आणि या सगळ्याचा परिणाम अँड्रोजन वाढल्यावरती पण बीजाची क्वालिटी खराब होत जाते. स्त्रिया अँड्रोजन हे पुरुष हॉर्मोन आहे लक्षात, स्त्रियांमध्ये असतं पण खूप कमी प्रमाणात असतं. आणि ते स्ट्रेसला रिस्पॉन्स म्हणून तयार होणारं हॉर्मोन आहे. पण जर अँड्रोजन वाढलं तर म्हणजे प्रमाणापेक्षा जास्त जर वाढलं तर स्त्रियांमध्ये, तर स्ट्रेसला त्या मेंटली कोप करू शकतात पण प्रेग्नन्सी राहण्यामध्ये मोठा अडथळा निर्माण होतो.
6: बरोबर.
5: आणि त्याच्यामुळे पुरुषांमध्ये कायम त्यांनी अनसर्टन जॉब, बाहेर हंटिंग गॅदरिंग करत गेले पुरुष, स्त्रिया कायम घरामधला सर्टन जॉब करत गेल्या, त्यामुळे त्यांच्यामध्ये अँड्रोजनच्या लेवल कमी होत गेल्या आणि पुरुषांमध्ये अँड्रोजनच्या लेवल वाढतच राहिल्या किंवा तशाच राहिल्या, त्याच्यामुळे हा सगळा बदल झालेला आहे. स्त्रियांमध्ये अँड्रोजनच्या लेवल जितक्या कमी असतील, ताण जितका कमी असेल, तेवढा गर्भधारणेचा चान्स जास्त असतो, कारण बीज चांगल्या क्वालिटीचे असतात आणि जमीन जी आहे तिचाही दर्जा चांगला असतो.
6: बरोबर.
5: साधारणतः आयव्हीएफ फेल होण्यामागे हे तीन कारणं आहेत. की एक शेतकरी चांगला पाहिजे, जमीन चांगली पाहिजे, बीज चांगलं पाहिजे, तसं आयव्हीएफ कन्सल्टंट हुशार पाहिजे, त्याला सगळं नॉलेज पाहिजे विषयाचं, जमीन चांगली पाहिजे म्हणजे गर्भाशयाचं अस्तर चांगलं पाहिजे, आणि बीज चांगलं पाहिजे, चांगल्या दर्जेदार लॅब मधून तयार झालेलं दर्जेदार म्हणजे लॅब पॅरामीटर्स चांगले पाहिजेत, एम्ब्रियोलॉजिस्ट सिनियर चांगला हुशार पाहिजे, आणि त्याचे ज्या क्वालिटी ऑफ एम्ब्रियोज जे आहे त्या चांगल्या राहण्यासाठी क्वालिटी ऑफ गॅमेट्स म्हणजे जे बीज आपण वापरतो ते चांगले हवेत. आयव्हीएफ फेल होण्यामागे बेसिकली हे कारण आहे.
6: So we have a simple formula like A for A1C below 6.5, B for blood pressure, C for cholesterol which is LDL cholesterol below 17, D for diet, appropriate diet practices which are culturally sensitive and adaptable, because remember in a lot of these countries there is fasting and feasting. For example, Dr. Hamdi from Joslin presented the IDF algorithm for Ramadan which is just going to come up, which is a feasting. Remember, all sects, whether it's the Jews, whether it's the Hindus, whether it's the Muslims, whether it is the even the Catholics have the Lent. So they all have some amount of fast, and these fasts are followed by feasts. And when a diabetic does fasting, then sometimes it could be deleterious because you can have very low sugars or very high sugars. And therefore it's important to appropriate and have recommendations for fasting and feasting behavior and ensure that we adapt local customs, local cultural inputs into the day-to-day management of diabetes so that we can get better outcomes. And of course, ease for exercise. For example, we are weak in muscles. So we need to do 60 minutes of exercise every day, including muscle strengthening exercises, compared to our Caucasian counterparts who can just do a jog or a run, and for 30 minutes, three times a week, that's good enough. So personalized diabetes care is a holistic approach, keeping patient at the center of the universe. And that is really the DNA of this whole transcultural matrix, ensuring that we are able to adhere, because the biggest challenge with people is when you tell them to do something or don't do something, they usually rebel. And they, because they rebel, we want to ensure that we make them appropriate, take into account their culture, take into account their local customs, and ensure that they do the right thing so that they get a better outcome. So there are a lot of new treatments which are coming up in diabetes. For example, we know SGLT2 inhibitors have arrived. We know we are looking at molecular mimics which will improve the insulin signaling pathway, and many nutrients modulate that. So obviously we are having that. We have not closed the loop on the artificial pancreas, but we are almost there. We have better use of ensuring digital technology and using big data for meaningful decision making with patients. So obviously we are developing tools, whether they are digital, whether they are pharmaceutical, so that we can close the loop so that the patients can get better control of their diabetes. The whole current philosophy of diabetes management is that the patient should live happily with diabetes. They should smile, they should not be depressed, and they should be confident that they can handle the disease better. And therefore, we have better and better tools. We are still in the search for the oral insulin. It's still elusive for the type 1 diabetic patients. But the artificial pancreas loop is almost closed, and I'm sure in a couple of years we will have good hope for type 1 diabetics. As far as type 2 diabetes is concerned and obesity is concerned, we have better and better molecular targets which we can address. And I'm sure we don't have a quick fix pill, but we will be able to get there.
7: Endocrinologist, Nayi Delhi se. Aaj hum discuss karenge short stature ki problem ke baare mein, jise kam kad kehte hain. Bahut log pareshan rehte hain ki kya meri height badh sakti hai ki nahi. ये लोग टीवी और विज्ञापन के बहकावे में आ जाते हैं, जो रात में टीवी में आते हैं, पेपर में आते हैं कि आप आ जाइए, हम आपकी हाइट बढ़ा देंगे. तो ये क्या अंधविश्वास है, हम इनसे कैसे दूर रहे? इसके लिए हमें समझना जरूरी है कि हाइट किस उम्र तक बढ़ सकती है, और हाइट आमतौर पे इंसान में, ह्यूमन बींग्स में कब बढ़ती है. एक नवजात शिशु जो न्यू बॉर्न बेबी है, पहले 2 साल में हाइट सबसे ज्यादा बढ़ती है, करीब 10 से 15 सेंटीमीटर प्रति वर्ष. 2 साल के बाद से बच्चों की हाइट बढ़ने की तीव्रपन में थोड़ी कमी आती है, करीब वो 4 से 6 सेंटीमीटर प्रति वर्ष हाइट बढ़ती है, जब तक उनकी उम्र 8 या 10 साल तक ना हो जाओ. एक बार 8 या 10 साल की उम्र हो जाती है तो बच्चों में, चाहे वो लड़का हो या लड़की, शरीर में कुछ हार्मोनल चेंजेस होते हैं जिसे हम प्यूबर्टी कहते हैं. इन प्यूबर्टी हार्मोन के चेंजेस के कारण हाइट बढ़ने की स्पीड में थोड़ी तीव्रपन आती है, आमतौर पे देखा गया ये जो उम्र 10 से 15 साल के बीच में है करीब इस टाइम हाइट करीब फिर से 8 या 10 सेंटीमीटर प्रतिवर्ष के रेट से बढ़ती है। तो ये समझना जरूरी है कि लड़कों और लड़कियों में हाइट बढ़ना पहले 10 साल में तो लगभग सेम होता है, बट लड़कियों में ये फर्क होता है कि एक बार उनमें महीने आना शुरू हो जाए या पीरियड्स आना शुरू हो जाए तो हाइट बढ़ना रुक जाती है करीब 15 साल की उम्र करीब होती है। लड़कों में हाइट लंबे टाइम तक बढ़ती है करीब 18-19 साल तक। इसीलिए देखा गया कि आमतौर में लड़कों की हाइट कुछ सेंटीमीटर ज्यादा होती है लड़कों से। तो एक मैसेज तो क्लियर है कि अगर मेरी हाइट 18-19 साल के ऊपर ज्यादा है तो मेरी हाइट बढ़ने का चांस लगभग जीरो है। जी कोई कहते मैं हाइट बढ़ा दूं तो मोस्ट लाइकली वो आपको बहका रहा है। अब इसको प्रमाणित कैसे करें? तो हाइट क्यों बढ़ती है, हमें कैसे बढ़ती है वो समझना है। हमें समझना है कि हाइट बढ़ रही मतलब हमारी हड्डियों की ग्रोथ बढ़ रही है। अगर कमर की हड्डी रीढ़ की हड्डियों की ग्रोथ बढ़ेगी पैरों की हड्डी की ग्रोथ बढ़ेगी तभी तो हाइट बढ़ेगी। तो ग्रोथ कैसे बढ़ती है, ये हमारे हड्डियों में ग्रोथ प्लेट होता है। सिंपल है, अपने बाएं हाथ का एक्सरे करा ले, गूगल पे जाए नेट पे चेक करें बच्चों के एक्सरे से। अगर बच्चों के एक्सरे देखेंगे तो हर हड्डियों के बीच में गैप होती है जिसे ग्रोथ प्लेट कहते हैं। थोड़ी थोड़ी बोन्स की ग्रोथ होगी तो हाइट बढ़ेगी। अगर एक्सरे में हमें दिखे कि हमारी ग्रोथ प्लेट जुड़ गई है, अगर सिंगल हड्डी दिख रही है हर बोन के, तो जी हाइट किसी भी हार्मोन ट्रीटमेंट से नहीं बढ़ सकती। कोई अगर कह रहा है बढ़ सकती तो वो गलत है, आपको बेकार है। तो एक सिंपल हाथ के एक्सरे से पता चलता। तो भाई हाथ का क्यों एक्सरे करे, पूरे बॉडी के ना करा ले, बिल्कुल करा सकते हैं लेकिन उसमें रेडिएशन एक्सपोजर ज्यादा होगा। अगर यहाँ ग्रोथ प्लेट खुली है तो पूरे बॉडी में भी खुली रहेगी, तो हाथ के एक्सरे से क्लियर हो जाएगा कि हाइट बढ़ सकती है कि नहीं। बट अगर ग्रोथ प्लेट खुली भी हो, हमें समझना जरूरी है कि अगर बच्चे जल्दी आते हैं, प्यूबर्टी के पहले आते हैं, 8 या 10 साल की उम्र के पहले आते हैं, तब रिस्पॉन्स बहुत बढ़िया होता है। तो ट्रीटमेंट शुरू करने के पहले हमें समझना जरूरी है कि क्या ट्रीटमेंट वाकई में काम करेगी। इसके लिए हमें कुछ टेस्ट करने पड़ते हैं। थायराइड की जांच देखनी होती है, थायराइड ठीक रहना चाहिए। अगर थायराइड अनकंट्रोल्ड है तो हाइट बढ़ने में कमी होगी। एक और इंपॉर्टेंट हार्मोन जो हाइट के लिए इंपॉर्टेंट है वो है ग्रोथ हार्मोन, जो कि हमारे दिमाग में पिट्यूटरी ग्लैंड से आती है। उसकी टेस्ट होती है इंसुलिन लाइक ग्रोथ फैक्टर या ग्रोथ हार्मोन स्टिमुलेटिंग टेस्ट, जो आप किसी भी एंडोक्रिनोलॉजिस्ट से मिलेंगे वो आपको समझा देंगे। ये कुछ दवाई देके देखते कि हमारे शरीर में ग्रोथ हार्मोन की लेवल बढ़ रही है कि नहीं। अगर ग्रोथ हार्मोन लेवल नहीं बढ़ रही है, लो आ रही है, मतलब ग्रोथ हार्मोन की कमी है या ग्रोथ हार्मोन डिफिशियंसी है। इन बच्चों में अगर हम ग्रोथ हार्मोन की ट्रीटमेंट दें तो हाइट बढ़ेगी, अच्छी खासी बढ़ेगी। हमें समझना है कि ग्रोथ हार्मोन ट्रीटमेंट इंजेक्शन से देना होता है, बिल्कुल इंसुलिन जैसे रोज इंजेक्शन लगाना होता है, बट ये पेनलेस होता है, दर्द नहीं होता है इसमें। हमें ये भी समझना है कि रैम्पेंट ब्लाइंडली ग्रोथ हार्मोन यूज ना करें, जैसा काफी जिम में देखा गया है कि ग्रोथ हार्मोन दी जाती बॉडी बिल्डिंग के लिए। अगर बिल्कुल लेफ्ट राइट सेंटर ग्रोथ हार्मोन लेंगे तो साइड इफेक्ट ज्यादा होगा। ग्रोथ हार्मोन अनमॉनिटर्ड लेने से जी शुगर हो सकती है, थायराइड की प्रॉब्लम हो सकती है, हड्डियों की प्रॉब्लम हो सकती है, दर्द की प्रॉब्लम हो सकती है, हाथों पैरों में सूजन भी आ सकता है। तो ग्रोथ हार्मोन उन्हीं को देना चाहिए जिनमें ग्रोथ हार्मोन डिफिशियंट हो, और उम्र अगर 10 साल से कम हो तो हाइट रिस्पॉन्स में बेस्ट आता है। तो मेरा संदेश यह है आप सबको कि अगर आपको लगता है आपकी हाइट कम है तो पहले अपनी हाइट चेक करें, एक ग्रोथ चार्ट ले ले, इंडियन ग्रोथ चार्ट मिल जाएगी आपको ऑनलाइन से, उसमें प्लॉट करें। 18 साल की उम्र है तभी कुछ चांस है, 18 के साल की उम्र के ऊपर तो किसी भी हार्मोन ट्रीटमेंट से हाइट नहीं बढ़ सकती। आपको फिर भी डाउट लगे हाथ की एक्सरे करके देख ले, अगर ग्रोथ प्लेट खुले है तो एंडोक्रिनोलॉजिस्ट के पास जाए, ग्रोथ प्लेट जुड़ गई तो कोई हार्मोन ट्रीटमेंट नहीं है। हमें समझना है कि जनता में अवेयरनेस ज्यादा होनी चाहिए। अगर माता पिता को लगे कि अपने बच्चों में हाइट कम है तो तुरंत एंडोक्रिनोलॉजिस्ट से जाए, हाइट की चेकअप कराए। अगर कोई हार्मोन डेफिशिएंसी हो, अगर टाइमली पकड़ में आए और टाइमली ट्रीटमेंट कराए तो लॉन्ग टर्म हाइट आउटकम्स बहुत अच्छी हो सकती है। बट ब्लाइंडली किसी भी हार्मोन ट्रीटमेंट में ना जाए।
8: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
9: ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
9: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ, ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਸ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ, ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
8: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
9: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
8: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
9: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ, ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
8: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
9: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ।
8: ਜੀ, ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
9: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
8: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
9: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ, ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
8: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
10: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
8: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੇ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
9: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
8: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
9: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
8: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
9: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ फेल हो जाएंगे और उस दौरान विच 5-7 साल जिहड़े हैं वह बीमारी दे वेस्ट हो जाते हैं और यही 5-7 साल जिहड़े पहले साल हैं ये बहुत महत्व रखते हैं क्योंकि जिहड़ी असी स्टडीज़ देखते हाँ जिन्हों का डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जिहड़े शुगर दे हैं वो नहीं आते या जिन्हों का कंट्रोल खराब रहा है उन्होंने कॉम्प्लीकेशनस का खतरा एक्चुअली वध जाता है
8: जी तो डॉक्टर साहब अजिहे किहड़े कॉम्प्लीकेशन ने जिहड़े इहदे विच आ सकदे ने
9: हाँ ये बहुत ही अहम सवाल है और लोगों को यह बहुत इंपॉर्टेंट है ये गल समझनी इनफैक्ट जे असी देखिए तो अद्धे लोगों को डायबिटीज़ जिन्हों है उन्होंने ये भी नहीं पता होंदा कि उन्होंने डायबिटीज़ है जिन्होंने पता है उन्होंने तो भी अद्धे प्रतिशत लोगों को यह नहीं पता होंदा कि डायबिटीज़ नाल की खतरा है शरीर नूं हुण जिहड़े ऑर्गनस इनवॉल्व हो सकते हैं सब तो पहला तो हार्ट जिदा हार्ट अटैक्स का खतरा वधदा हैगा हार्ट फेलियर का खतरा ज़्यादा होंदा है और उसके अलावा किडनी एक मेजर ऑर्गन है जिहड़ा गुरदा कहिंदे हां असीं इनफैक्ट गुरदे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है उसके अलावा अखां विच अंधेपन दा कारण भी डायबिटीज़ एक अहम कारण है पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वह ब्लॉक हो सकते हैं उस करके पैरां विच अल्सर्स या कोई होर डिफॉर्मिटीज़ डेवलप हो सकती हैं सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है जे ये डैमेज हो जाए तो डायबिटीज़ का ट्रीटमेंट बहुत कॉम्प्लीकेट हो जाता है
8: जी डॉक्टर साहब बहुत जड़ी खास जानकारी है तुम्हें साढ़े साझी की है तो डॉक्टर साहब जिमें कि चढ़ती कला टाइम टीवी के वालों एक उपराला किया जा रहा है कि असी सेहत के नाल जुड़ी हुई जिहड़ियां जागरूकता वाली चीज़ा ने वो लोगों सामने लैके आ रहे हैं तो विश्व पद्धर के उपर कुछ अजिहियां संस्थावां ने जो इस बारे में कम कर रही हैं
9: हाँ एक वर्ल्ड हेल्थ ऑर्गेनाइजेशन है असी सारा ये नाम हुन अक्सर सुनिया होया है कोविड दे चक्कर विच वर्ल्ड हेल्थ ऑर्गेनाइजेशन दा बहुत सालां तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है
8: जी।
9: हर साल एक थीम चुनिया जांदा है ये जनरल अवेयरनेस लई है कि आम लोगों नू डायबिटीज़ दे बारे जागरूकता होए पता चले कि करना है कि इसके कारण हुंदे हैं और की सल्यूशन है हर साल एक थीम लिता जाता है 14 नवंबर लई और जेड़ा इस साल दा थीम है वो है एक्सेस टू डायबिटीज़ केयर ताकि हर गली नुक्कड़ विच घर घर विच डायबिटीज़ दी जानकारी होए उन्हां नू डायबिटीज़ दे इलाज दी सुविधावां सही तरह मिलन और जल्दी इसका इलाज किया जाए
8: तो डॉक्टर साहब ने बहुत खास जानकारी साढ़े नाल सांझी की है अते ए जो खास जानकारी है डायबिटीज़ के बारे च ये होर अगे असीं वधावांगे पर उस तो पहला लैने एक छोटा जिहा ब्रेक

0: ਵੀ ਆਇਓ
1: ਵੱਡੇ ਦਿਲ ਦੇ ਬੰਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
2: ਕਿਰ ਦੁਬਾਰਾ ਹੋ ਜਾਵੇ
3: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਆ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ

0: ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ ਔਰ ਸਭ ਤੋਂ ਜ਼ਰੂਰੀ ਹੈ। ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ। ਉਹ ਖਤਰਾ ਆਲਮੋਸਟ 50 ਤੋਂ 60% ਘੱਟ ਕੀਤਾ ਜਾ ਸਕਦਾ ਹੈ ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਬਣਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
1: ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਝ ਲੋਕਾਂ ਨੂੰ ਦਵਾਈਆਂ ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ ਉਹਨਾਂ ਦੀ ਲੋੜ ਪੈਂਦੀ ਹੈ, ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਿਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਿਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ, ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
1: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
0: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ।
1: ਜੀ,
0: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੀਐਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੀਐਂਸੀ ਦੀ, ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਿਟਿਕਸ ਵਾਸਤੇ ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਿਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ

0: ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
1: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
0: ਧੰਨਵਾਦ ਜੀ।
1: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਹੈ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
0: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
0: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਣ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ।
0: ਜੀ, ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕੀ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੇ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਲੀ ਵੱਧ ਜਾਂਦਾ ਹੈ।
0: ਜੀ ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ

0: ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
1: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
0: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
1: ਜੀ।
0: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ, ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ ਔਰ ਹੁਣ ਜਿਹੜੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। फैट टोटली कटानी नहीं हुंदी डाइट चो, बट हेल्दी फैट्स जिहड़ी पोली अनसैचुरेटेड

0: ਸੈਚੂਰੇਟਿਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਆਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ, ਔਰ ਸੈਚੂਰੇਟਿਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ ਤਾਂ ਡਾਕਟਰ ਸਾਹਿਬ, ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ, ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ, ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ। ਉਹ ਖਤਰਾ ਆਲਮੋਸਟ 50 ਤੋਂ 60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
1: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
0: ਧੰਨਵਾਦ ਜੀ।
1: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: assess and diagnose the problem and chart a management plan for the future. Once referred to a pediatric cardiologist or center, the doctor will assess the baby in detail with special attention to the weight, overall general condition, and will check the saturation using pulse oximeter and also listen to the child's heartbeat with a stethoscope for abnormal sounds. He may often ask for an ECG and a chest X-ray to be performed. But the most important test to assess the baby's heart is the 2D echocardiography with color Doppler study. This test is an absolute must with any child with suspected congenital heart disease. It is basically a safe, non-invasive ultrasound of the child's heart done by a specialist and gives complete anatomic and physiologic information in expert hands.
1: What is the outcome of a child diagnosed with congenital heart disease?
0: Surprisingly, the clinical outlook of the majority of babies is quite good. And this is especially true when there are small holes in the heart, mild narrowing of the valves, or leakage of the valves. These problems may worsen very gradually with time. But it's also true that some holes in the heart even close down spontaneously. In such babies, the parents may be advised for regular follow-up and an echo test to be done at 6 monthly or yearly intervals. On the other extreme are those who have critical life-threatening problems and present early in infancy, and in whom there is no option but for early surgical or cardiac catheter intervention. This requires that the baby refer to a higher center skilled in dealing with such conditions. Over the last few years, many such hospitals have sprung up all over India with the entire infrastructure required to deliver excellent results in these critically ill babies. The majority of patients and babies are those who will require surgery in the foreseeable future, but not at birth. And these babies require frequent follow-up in the first year of life to determine the optimum time of catheter or surgical intervention.
1: Parents of babies diagnosed with congenital heart disease often ask the doctor whether the next baby will be likely to have the same problem. Can congenital heart disease be diagnosed antenatally?
0: So although the incidence of the next baby having heart problem is 2 to 4 times greater, the actual overall incidence is still very low. And there is more than 98% chance that the next baby will not have any problem. Commonly, the doctor will advise the mother to get a fetal echocardiography performed when she is next pregnant. This is a test which can detect if the baby has any CHD while still in the mother's womb. It is usually performed between 16 and 20 weeks of gestational age when the fetus heart is fully formed and its visualization by ultrasound is optimal. The aim of fetal echo is usually to diagnose significant cardiac problems which may be a threat to the baby's life or likely to require intervention when born. Minor problems on fetal echo may be missed. And it is also to be remembered that the fetal heart undergoes changes once the baby is born. If the fetal echo is normal, one normally doesn't have to repeat it. But if abnormal, the doctor may advise repeat tests during pregnancy to assess the effect of the defect on the baby's heart. Besides structural abnormalities, fetal echocardiography can also diagnose abnormalities of heart function and fetal heart rhythm disturbances as well.
1: Can congenital heart disease be first diagnosed in young adults?
0: It's an interesting question. There are certain congenital heart conditions which escape detection in the first decade of life. They may be brought to light as part of an incidental finding of a murmur of the heart, such as we see in bicuspid aortic valve, or symptoms of breathlessness and palpitations, like those with holes in the heart like atrial septal defect, or as a workup of resistant hypertension, such as coarctation of aorta. These conditions, luckily, are safely treated by surgery or catheter intervention.
1: Can children with congenital heart disease carry out normal activity?
0: As with any other heart disease, children can carry out normal activity till the limit of tolerance. Those with mild problems such as small holes in the heart or minor blockage of valves should not feel any discomfort even while playing competitive sports. The same cannot be said of those with severe congenital heart disease, and they should be advised against such. There are some patients in whom competitive sports are banned, and these include patients with severe valve stenosis like aortic stenosis, those with thickening of the heart muscle like hypertrophic cardiomyopathy, patients with severe pulmonary hypertension, and in those whom congenital heart disease has caused the heart muscle to become weak. This is because in these high-risk patients, sudden death is a possibility if care is not taken. It is also common practice to avoid playing contact sports for at least 6 months to 1 year after surgical or interventional procedures, especially transcatheter device closure.
1: What are the other general precautions for children with congenital heart disease?
0: When the babies are in their infancy, we often tend to ignore mild coughs and colds. However, if the patients or babies have significant CHD, parents should be more cautious and should seek consultation immediately. Chest infections, so common in this group of patients, need to be treated urgently by the doctor before they have undesirable consequences and result in heart failure or cyanotic spells. Another very important consideration is the need for good oral hygiene. It is imperative that the children gargle after every meal and brush their teeth twice daily as a prevention against dental infections. In patients with underlying CHD, this infection can spread from the teeth to the heart with catastrophic consequences. It is important for parents to remember this if ever a child needs to visit the dentist. Some patients with underlying congenital heart disease require special antibiotics before going and undergoing dental treatment. Otherwise, the same problem can happen, resulting in infection of the heart called infective endocarditis. This is a life-threatening condition which is easily preventable by taking the simple above precautionary measures. For this reason, parents with children with CHD must always be given a card to be kept with them and to be shown to doctors whenever any dental or other procedures have to be performed on the child.
1: Can women with congenital heart disease undergo pregnancy safely?
0: There is always a worry that girl children with heart problems may not have a normal reproductive life. Of primary concern is whether it is safe for them to undergo pregnancy. When the mother has an uncorrected mild CHD, such as small hole in the heart, etc., it is generally safe for them to become pregnant. This also holds true for women who have undergone surgical or cardiac procedures in the past and in whom the underlying heart defect has been completely corrected. They need to be evaluated by the cardiologist first and also perform a detailed 2D echo and echo Doppler evaluation before thinking of starting a family. There are some patients, however, in whom pregnancy is a risk to the mother and baby also. These include those with uncorrected CHD, especially cyanotic patients, those with severe pulmonary hypertension, and those with severe coarctation, to name a few. In the latter group, the underlying heart problem should be corrected if possible prior to planning any sort of pregnancy.
1: What is your advice for adults with CHD on a daily basis?
0: Those adults who have been corrected in childhood may require annual checkups. Even though the surgical results may have been excellent, certain problems may gradually increase with the passage of time, and this sometimes necessitates attention and even another surgery or procedure. For the majority, the annual exam is all that is required. Some need lifelong prophylaxis for infective endocarditis, and the advice for good oral hygiene is a must. But overall, it is strongly recommended for adults who have mild CHD or who have survived CHD surgery in the past to practice a healthy lifestyle of regular exercise, to avoid smoking and alcohol, and develop and inculcate good eating habits. Thank you.
2: Namaskar, I am Dr. Madhusmita Sahu, I am Utkal Hospital Endocrine Department. कनसल्टेंट हिसाब रे कार्यरत आज जानिबा आमे किछि थायराइड विषय रे थायराइड कोन एटा गोटे अंतःस्रावी ग्रंथि माने एंडोक्राइन ग्लैंड जोटा आमर गळा रे ऊपर पोर्शन रे थाय तर दुईटा लोब थाय गोटे लेफ्ट आ गोटे राइट लोब आ सेटा इस्थमस द्वारा जडित होय थाय এর দুইটা ইম্পর্টেন্ট হরমোন ঝরে, গোটে হল T3 এবং T4। T3 মানে ট্রাই আইরোথাইরোডিন, T4 মানে থাইরক্সিন। এটা বহুত ইম্পর্টেন্ট হরমোন, আর এই দুইটা হরমোন কন্ট্রোল হয়ে থাকে TSH হরমোন দ্বারা, যেটা কি মস্তিষ্কর পিটুইটারি গ্রন্থির তৈরি হয়ে থাকে। এই থাইরয়েড হরমোন দেহর প্রত্যেক অঙ্গ প্রত্যঙ্গ, ছোটর ছোট আরম্ভ করি সবু অঙ্গ প্রত্যঙ্গ নির্ভর করতে থাইরয়েড উপরে তাঙ্কর প্রপর ফাংশনিং পাই। তেনু থাইরয়েডর কোনসি প্রকার অসুবিধা হবে, হয়ে তো হাইপোথাইরয়েড কিংবা হাইপার থাইরয়েড, চান্সেস অছে যে বডির সবু অঙ্গ প্রত্যঙ্গ আফেক্টেড হওয়া পাই। বিশেষতঃ থাইরয়েড রোগ তিনি প্রকার আমি ডিভাইড করে পারিবা, গোটে হল হাইপোথাইরয়েড মানে দরকার টু কম থাইরয়েড তৈরি হবা, হাইপার থাইরয়েড মানে দরকার টু অধিক হরমোন তৈরি হবা, কিংবা গয়টার যেটা কুহে যেটার থাইরয়েডর সাইজ বড়িবা। তো হাইপোথাইরয়েড যেটা কি দরকার ঠু কম থাইরয়েড সিক্রেট হুয়ে, তার সিমটমস কণ? আপনার যদি ওজন বড়ুচি, দেহ হাত ফুলুচি, দেহ হাত বথা হচ্ছে, চুটি ঝড়ুচি, কিংবা গলার গয়টার হল, তেমনি আপনার থাইরয়েড অসুবিধা থাইপরে। যে মহিলা সেমানকর অন্য অসুবিধা যেপরিক ঋতুস্রাবর অসুবিধা, পিলা ছুঁয়া ন রহবা, পিলা ছুঁয়া রহলে বি বারম্বার নষ্ট হওয়া, এসব হাইপোথাইরয়েডর লক্ষণ। ছুঁয়া মানকর স্মরণ শক্তি কমে যাওয়া, ঠিক সে তাঁর গ্রোথ নহবা, শারীরিক মানসিক গ্রোথ নহবা, ঠিক টাইমে পিউবর্টি নহবা, এটা ছুঁয়া মানকর হাইপোথাইরয়েডর লক্ষণ। এমিতিয়া কেসরে আমি গোটে FT3, FT4 এন্ড TSH টেস্ট করে থাও, এতে TSH অধিক ও FT3, FT4 কম আসে। ইয়ার ট্রিটমেন্টরে বহুত সিম্পল, গোটে থাইরয়েড মেডিসিন দিয়া যায় থাইরক্সিন, আর সেটা খাইলা পরে প্রতি 6 সপ্তাহ-8 সপ্তাহ আপনার টেস্ট করিয়া পড়ে, যেবে যায় থাইরয়েড নর্মাল নহয়েছে, নর্মাল হিসাবলা পরে 3-6 মাস থরে থরে থাইরয়েড টেস্ট করিয়া পড়ে। হাইপার থাইরয়েড কণ? এটা হচ্ছে দরকার ঠু অধিক হাইপার থাইরয়েড হরমোন ঝরিবা। এর সিমটমস কণ? আপনার ভোক অধিক হওয়া, ভোক অধিক হওয়া সত্ত্বে আপনার ওজন কমিবা, দেহ হাত থরিবা, ছাতি ধড়ধড় হওয়া, কিছু কেসেসে আখি বাহার আসি যাওয়া, এসবু হচ্ছে হাইপার থাইরয়েডর লক্ষণ। এপরি কেসরে বি আপনার থাইরয়েডর টেস্ট করা যায় FT3, FT4 TSH, যেতে TSH লো থাকে, FT3, FT4 অধিক থাকে। এটা টিকি কমপ্লেক্স ট্রিটমেন্ট ইয়ার হাইপোথাইরয়েড অপেক্ষা, এথিপাই কারণ জাঁয়া বেড়ে বেড়ে ইমিউন এক্সামিনেশন করা পড়ে, বেড়ে বেড়ে থাইরয়েড স্ক্যান বি করা পড়িপারে। ট্রিটমেন্টরে ইয়াপাই গোটে মেডিসিন দিয়া যায়, এটা বি আপনার কন্টিনিউসলি কিছু দিন খাইয়া পড়িপারে, আর সেটা 4-6 উইকলি আপনার পুঁজি টেস্ট করা যায় থাইরয়েড নর্মাল হয়েছে কি হয়ে বলে। বেড়ে বেড়ে এই আন্টিথাইরয়েড মেডিসিন বহুত সাইড এফেক্ট থাকে, সেপরি কন্ডিশনরে আপনার অন্য থেরাপি যেমন সর্জরি কিংবা আবলেশন দরকার পড়িপারে। তৃতীয় কারণ হচ্ছে গয়টার। গয়টার কারণ মাল্টিপল হয়েপারে, আজকাল ইমিউন সিস্টমর ডিরেঞ্জমেন্ট সেটা হচ্ছে মেন কারণ, তাছাড়া আয়োডিন ডেফিসিয়েন্সিরে বি আপনার গয়টার হয়েপারে, জেনেটিক কিছু প্রবলেম থাকলে বি গয়টার হয়েপারে। মেন কারণ গয়টার হল কি এতে 1-2% চান্সেস থাকে কি এটা কর্কট রোগ হয়েপারে, সেইপাই কোণী বি গয়টার হলে আমি প্রথমে থাইরয়েড টেস্ট পঠাই থাও, তাপরে গোটে আল্ট্রাসাউন্ড করে থাও। আল্ট্রাসাউন্ডর কিছু দেখিকি আমি কথা FNAC, ওইচ ইজ ফাইন নিডল অ্যাসপিরেশন সাইটোলোজি, যেটা কি ছুঞ্চি পরীক্ষা, সেটা হব কি হব না আমি ডিসাইড করে থাও। যদি থাইরয়েড ক্যান্সার বাহারা, তাহলে তার মেন ট্রিটমেন্ট হচ্ছে সর্জরি।
3: Radio for Public Health is India's first 24/7 online and streaming health talk radio station, dedicated to public service announcement programs issued in public interest to promote evidence-based patient education and public health awareness.
4: Welcome to Radio for Public Health, a 24/7 live streaming and on-demand platform for doctors to reach, connect, engage and educate patients and high-risk citizens on evidence-based health education, thus enhancing health literacy and improve health outcomes.
5: So IVF fail honecha adi IVF successful hota manje nakki kay hai samjun ghevuyat. IVF successful hota manje tya baicha padramade healthy baal padlo ki IVF successful jhala asa apan mhanto. Yachyamade don bhag astat. Ek pahila bhag jo ahe to mhanje IVF madhe pregnancy ne mool dharna mhanje implantation mhanto ami jala te hona. Dusra bhag ahe tya garbhane tikun rahana ani tyachi vaad vyavasthit hona tevha kadhi tichyakade healthy baby yenar ahe. तर आता पहिला भाग जो आपण इम्प्लांटेशन हा जो भाग आहे किंवा गर्भाने मूळ धरणं हा भाग आपण आता डिस्कस करूया त्याच्यामध्ये, तर आयव्हीएफ आणि आयव्हीएफ कन्सल्टंट आणि शेतकरी हे सिमिलर प्रिन्सिपल वापरतात. आयव्हीएफ ची भाषा थोडी दुर्बोध आहे, सामान्य लोकांना शेतीची भाषा समजेल म्हणून आपण त्या भाषेमध्ये बोलायचा प्रयत्न करूया, म्हणजे समजायला सोपं जाईल. तर एखादं बी उगून येण्यामागे काय कारण असतात ते आपण जर समजून घेतलं तर आयव्हीएफ फेल का होतं हे समजून घेणंही आपल्याला सोपं जाईल. तर बी चांगलं बी उगून येण्यामागे काय काय लागतं, तर एक शहाणा शेतकरी लागतो, चांगली शेतजमीन लागते
6: बरोबर,
5: आणि दर्जेदार लॅब मध्ये तयार झालेलं दर्जेदार बी वापरलं गेलं तेव्हा ते बी उगून येण्याचा चान्स असतो. याच्या व्यतिरिक्त महत्वाची गोष्ट असते की प्रत्येक प्रजातीचा की ठराविक इम्प्लांटेशन रेट असतो, म्हणजे 100 बिया जर आपण पेरल्या तर त्यातल्या किती उगून येणार याला जो आपण इम्प्लांटेशन रेट किंवा असं म्हणतो. तर ह्युमन्स मध्ये माणसामध्ये तो फक्त 20% आहे. 100 गर्भ जर गर्भाशयात सोडले तर 20% वेळेला प्रेग्नन्सी राहते.
6: बरं,
5: तर 20% सक्सेस रेट आहे. आता हा याला परफेक्शन याच्या वर जाता येणार नाही. हा पण हा घटू शकतो. कधी घटतो? शेतकरी चांगला नसेल, जमीन चांगली नसेल, बीज चांगलं वापरलं गेलं नाही, तर हे घटू शकतं. तर आयव्हीएफ फेल होण्यामध्ये शहाणा शेतकरी म्हणजे काय, आता डॉक्टर जो आहे तो तुम्हाला वाईजली चूज करायला लागेल. डॉक्टर हुशार हवाय, त्याला आयव्हीएफ मधलं सगळं ज्ञान हवंय. जसं शेतकऱ्याला शेतीमधलं सगळं ज्ञान जर असेल की खरीप कधी असतं, रब्बी कधी असतं, काय पेरायचं, त्या खरीपामध्ये काय पेरायचं, रब्बीमध्ये काय पेरायचं, कुठल्या जमिनीत काय पेरायचं, पाणी किती घालायचं, कधी घालायचं, नंतर त्यात खतं कधी घालायची, कीटकनाशक कधी वापरायचं, कधी फवारण्या करायच्या, हे सगळं ज्या शेतकऱ्याला माहिती आहे त्याच्या शेतामध्ये पीक चांगलं येणार.
6: बरोबर.
5: तसंच आयव्हीएफ कन्सल्टंटचं ज्ञान जर चांगलं असेल, विषयाचं ज्ञान जर चांगलं असेल, त्याला अनुभव चांगला असेल, तर डेफिनेटली सक्सेस रेट हा चांगला असतो. आता याच्या आणखी पुढची गोष्ट जी आहे ती म्हणजे जमीन. तर शेतजमीन जी आहे ती गर्भाशयाचा आस्तर ही आपली शेतजमीन आहे, जिथे आपण गर्भाचं बीज लावणार असतो. तर शेतजमीन खराब होण्याचे कारण आहेत, तर युजुअली अँड्रोजन एक्सेस हे एक महत्वाचं कारण आहे शेतजमीन खराब होण्याचं.
6: बरं,
5: आणि ते कधी होतं, तर जसं वय वाढत जातं आणि ओव्हरेन रिझर्व कमी होत जातो, आणखी अँड्रोजन वाढण्याचं कारण आहे ताणतणाव. आणि याच्यामध्ये ह्या अँड्रोजन वाढल्यानंतर गर्भाशयाचं आस्तर हे रेताळ होत जातं, लठ्ठपणा आल्यावर तो पण अँड्रोजन वाढतं. आणि गर्भाशयाचं आस्तर रेताळ झालं तर त्या रेताळ जमिनीत आपण कितीही चांगलं बियाणं पेरलं तरी ते उगवून येत नाही, हा एक अनुभव आहे. तिसरी महत्वाची गोष्ट आहे की चांगल्या दर्जेदार लॅब मधून तयार झालेलं दर्जेदार बियाणं. आता दर्जेदार लॅब म्हणजे काय नीट लक्षात घ्या, आयव्हीएफ जे केलं जातं ते लॅब मध्ये, तो प्रोसेसिंग ऑफ गॅमेट्स आणि एम्ब्रियोज जे होतं ते लॅब मध्ये होतं. तर ते लॅब पॅरामीटर्स खूप चांगले हवे असतात, इंटरनॅशनल लेवलचे लॅब पॅरामीटर पाहिजेत, जे आम्ही आमच्या सेंटरमध्ये कटाक्षाने पाळलेलं आहे की इंटरनॅशनल स्टँडर्डचे लॅब पॅरामीटर्स ठेवायचे. नंतर तिथे एक तंत्रज्ञ असतो जो हे सगळं प्रोसेसिंग करत असतो, तर तो आम्ही त्यांना एम्ब्रियोलॉजिस्ट म्हणतो, भ्रूणतज्ञ. एम्ब्रियोलॉजिस्ट हा सिनियर एम्ब्रियोलॉजिस्ट हवाय, त्याला त्याच्या विषयातलं ज्ञान चांगलं हवंय, त्याचं स्किल चांगलं हवंय, आणि त्याच्यातून जे तयार होणारं बियाणं असतं ते मग कायम चांगल्या दर्जाचं असतं. तरी बी खराब होण्याचं म्हणजे गर्भ खराब होण्याचे जे कारण आहे त्याच्यामध्ये गॅमेट्स खराब असणं हे एक कारण आहे. तर बी खराब का होतं, आपल्याकडे एक छान म्हण आहे, शुद्ध बीजापोटी फळे रसाळ गोमट.
6: बरोबर.
5: तर बीज खराब का होतं, तर त्याची कारणही तेच आहेत की वय जसं वाढत जातं तसं बीजाची क्वालिटी खराब होत जाते, लठ्ठपणा जसा वाढत जातो तसं बीजाची क्वालिटी खराब होते. जसं त्या पेशंटच्या मनावरचा ताण वाढत जातो तशी बीजाची क्वालिटी खराब होत जाते, आणि या सगळ्याचा परिणाम अँड्रोजन वाढल्यावरती पण बीजाची क्वालिटी खराब होत जाते. स्त्रिया अँड्रोजन हे पुरुष हॉर्मोन आहे लक्षात, स्त्रियांमध्ये असतं पण खूप कमी प्रमाणात असतं, आणि ते स्ट्रेसला रिस्पॉन्स म्हणून तयार होणारं हॉर्मोन आहे. पण जर अँड्रोजन वाढलं तर प्रमाणापेक्षा जास्त जर वाढलं तर स्त्रियांमध्ये, तर स्ट्रेसला त्या मेंटली कोप करू शकतात पण प्रेग्नन्सी राहण्यामध्ये मोठा अडथळा निर्माण होतो.
6: बरोबर.
5: आणि त्याच्यामुळे पुरुषांमध्ये कायम त्यांनी अनसर्टन जॉब, बाहेर हंटिंग गॅदरिंग करत गेले पुरुष, स्त्रिया कायम घरामधला सर्टन जॉब करत गेला त्यामुळे त्यांच्यामध्ये अँड्रोजनच्या लेवल कमी होत गेल्या आणि पुरुषामध्ये अँड्रोजनच्या लेवल वाढतच राहिला किंवा तशाच राहिल्या, त्याच्यामुळे हा सगळा बदल झालेला आहे. स्त्रियांमध्ये अँड्रोजनच्या लेवल जितक्या कमी असतील, ताण जितका कमी असेल, तेवढा गर्भधारणेचा चान्स जास्त असतो, कारण बीज चांगल्या क्वालिटीचे असतात आणि जमीन जी आहे तिचाही दर्जा चांगला असतो.
6: बरोबर.
5: साधारणतः आयव्हीएफ फेल होण्यामागे हे तीन कारण आहेत, की एक शेतकरी चांगला पाहिजे, जमीन चांगली पाहिजे, बीज चांगलं पाहिजे, तसं आयव्हीएफ कन्सल्टंट हुशार पाहिजे, त्याला सगळं नॉलेज पाहिजे विषयाचं, जमीन चांगली पाहिजे म्हणजे गर्भाशयाचं अस्तर चांगलं पाहिजे, आणि बीज चांगलं पाहिजे, चांगल्या दर्जेदार लॅब मधून तयार झालेलं दर्जेदार, म्हणजे लॅब पॅरामीटर्स चांगले पाहिजेत, एम्ब्रियोलॉजिस्ट सिनियर चांगला हुशार पाहिजे, आणि त्याचे ज्या क्वालिटी ऑफ एम्ब्रियोज जे आहे त्या चांगल्या राहण्यासाठी क्वालिटी ऑफ गॅमेट्स म्हणजे जे बीज आपण वापरतो ते चांगले हवेत. आयव्हीएफ फेल होण्यामागे बेसिकली हे कारण आहेत.
7: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ.
6: ਸਤਿ ਸ਼੍ਰੀ ਅਕਾਲ ਜੀ.
7: ਸਤਿ ਸ਼੍ਰੀ ਅਕਾਲ. ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ.
6: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ. ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ. ਸਾਰੀ ਸਾਇੰਸ ਉਸਦੇ ਪਿੱਛੇ ਹੈ. ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ.
7: ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
6: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ. ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ.
7: ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ?
6: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ. ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ. ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ. ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ. ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ. ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ. ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ. ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ.
7: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ.
6: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ. ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ. ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ ਔਰ ਇਸ ਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬੀਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬੀਟੀਜ਼ ਵਿੱਚ ਇਨਸੁਲਿਨ ਹੀ ਉਸ ਦਾ ਇਲਾਜ ਹੈ।
7: ਜੀ ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬੀਟੀਜ਼ ਦੇ ਲੱਛਣ ਕੀ ਨੇ।
6: ਡਾਇਬੀਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸ ਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹਨ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸ ਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸ ਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
7: ਅਤੇ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸ ਦਾ ਰਿਸਕ ਹੁੰਦਾ ਜੀ?
6: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
7: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
6: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ, ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸਿਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪਾਪੂਲੇਸ਼ਨ ਦੇ ਵਿੱਚ।
7: ਤਾਂ ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
6: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ, ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
7: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਚੁਟਕੀ ਵਜਾਉਣ ਤੋਂ ਪਹਿਲਾਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
6: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
7: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
6: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ, ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ, ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
7: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
6: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
7: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ, ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ। ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
0: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
1: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
0: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
1: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ 2 ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
0: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
0: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
1: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
0: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
1: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ, ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
0: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
2: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ, ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਬੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ, ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪੋਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ, ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ अलावा एक्सरसाइज जिहड़ी है वह भी अपनी फिटनेस लई और ईवन शुगर कंट्रोल लई उसका भी महत्व हैगा है। और इसके अलावा जिहड़ियां है देसी नुस्खे अक्सर कम नहीं करते हैं, वो फेल हो जाएंगे और उस दौरान विच 5-7 साल जिहड़े हैं वो बीमारी दे वेस्ट हो जाते हैं। और यही 5-7 साल जिहड़े पहले साल हैं ये बहुत महत्व रखते हैं, क्योंकि जिहड़ी असी स्टडीज़ देखते हाँ जिन्हां दा डायबिटीज़ कंट्रोल पहले 5-10 साल विच अच्छा रहा है उन्होंने अगे चल के कॉम्प्लीकेशनस जिहड़े शुगर दे हैं वो नहीं आते, या जिन्हां दा कंट्रोल खराब रहा है उन्हां विच कॉम्प्लीकेशनस दा खतरा एक्चुअली वध जाता है।
0: जी तो डॉक्टर साहब जी है केड़े कॉम्प्लीकेशन ने जिहड़े इहदे विच आ सकदे ने?
1: ये बहुत ही अहम सवाल है और लोगों को यह बहुत इंपॉर्टेंट है ये गल समझनी। इनफैक्ट जे असी देखिए ता अद्धे लोगों नू डायबिटीज़ जिन्हां नू है उन्हां नू ए भी नहीं पता होंदा कि उन्हां नू डायबिटीज़ है, जिन्हां नू पता है उन्हां तो भी 80% लोगों नू ये नहीं पता होंदा कि डायबिटीज़ नाल की खतरा है शरीर नू। हुण जिहड़े ऑर्गनस इनवॉल्व हो सकते हैं सब तो पहला तो हार्ट, जिदा हार्ट अटैक्स का खतरा वधदा हैगा, हार्ट फेलियर का खतरा ज़्यादा होंदा है। और उसके अलावा किडनी एक मेजर ऑर्गन है जिहड़ा गुरदा कहिंदे हां सी, इनफैक्ट गुरदे दे फेलियर दा सब तो वड्डा कारण इस वक्त पूरे दुनिया विच इस वेले डायबिटीज़ ही है। उसके अलावा अखां विच अंधेपन दा कारण भी डायबिटीज़ एक अहम कारण है, पैरां दी नसा खराब होना या पैरां दे जिहड़े ब्लड सर्कुलेशन वैसल्स हुंदे हैं वो ब्लॉक हो सकते हैं, उस करके पैरां विच अल्सर्स या कोई होर डिफॉर्मिटीज़ डेवलप हो सकती हैं। सो ये बहुत ही इंपॉर्टेंट ऑर्गन्स हैगे हैं जिन्हां नाल लाइफ बहुत सही चलती है, जे डैमेज हो जान तो डायबिटीज़ का ट्रीटमेंट बहुत कॉम्प्लीकेट हो जाता है।
0: जी डॉक्टर साहब बहुत जड़ी खास जानकारी है तुसीं साडे नाल सांझी कीती है। तो डॉक्टर साहब जिवें कि चढ़दी कला टाइम टीवी दे वल्लों एक उपराला किया जा रहा है कि असी सेहत दे नाल जुड़ियां हुई जिहड़ियां जागरूकता वाली चीज़ां ने वो लोगों सामने लैके आ रहे हैं, तो विश्व पद्धर के उपर कुछ अजिहियां संस्थावां ने जो इस दे बारे च कम कर रही ने?
1: हाँ, एक वर्ल्ड हेल्थ ऑर्गेनाइजेशन है, असी सारा ये नाम हुन अक्सर सुनिया होया है कोविड दे चक्कर विच वर्ल्ड हेल्थ ऑर्गेनाइजेशन दा। बहुत सालों तो वर्ल्ड हेल्थ ऑर्गेनाइजेशन 14 नवंबर नू वर्ल्ड डायबिटीज़ डे मार्क करती है
0: जी।
1: हर साल एक थीम चुनिया जांदा है, ये जनरल अवेयरनेस लई है कि आम लोगों नू डायबिटीज़ दे बारे जागरूकता होए, पता चले की करना है, की इसके कारण हुंदे हैं और की सल्यूशन है। हर साल एक थीम लिता जाता है 14 नवंबर लई, और जेड़ा इस साल दा थीम है वो है एक्सेस टू डायबिटीज़ केयर, ताकि हर गली नुक्कड़ विच घर घर विच डायबिटीज़ दी जानकारी होए, उनानू डायबिटीज़ दे इलाज दी सुविधावां सही तरह मिलन और जल्दी इसका इलाज किया जाए।
0: तो डॉक्टर साहब ने बहुत खास जानकारी साढ़े नाल सांझी कीती है, अते ए जो खास जानकारी है डायबिटीज़ दे बारे च ए होर अगे असी वधावांगे, पर उस तो पहला लैने एक छोटा जिहा ब्रेक।

0: ਵਟੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
1: ਕਿਰ ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ, ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਜ਼ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਆਰਗੇਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਆਰਗੇਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ, ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਊਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ।

0: ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ, ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ, ਸੋ ਇਹ ਜਿਹੜੇ ਨੰਬਰ ਹੈ ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ। ਤਾਂ ਡਾਕਟਰ ਸਾਹਿਬ ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਿਟਿਕਸ ਵਾਸਤੇ ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
0: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਿਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਿਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ ਹੈ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
1: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
0: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ ਔਰ ਸਭ ਤੋਂ ਜ਼ਰੂਰੀ ਹੈ। ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50 ਤੋਂ 60% ਘੱਟ ਕੀਤਾ ਜਾ ਸਕਦਾ ਹੈ ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
1: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਗਗਨ ਪ੍ਰਿਆ ਜੀ ਨੇ ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ।
0: ਧੰਨਵਾਦ ਜੀ।
1: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: and I'm sure in a couple of years we will have good hope for type 1 diabetics. As far as type 2 diabetes is concerned and obesity is concerned, we have better and better molecular targets which we can address, and I'm sure we don't have a quick fix bill, but we will be able to get there.
1: ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ, ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
1: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
2: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
1: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ?
2: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ, ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁੱਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
1: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
2: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ, ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ, ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
1: ਜੀ। ਤਾਂ ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ, ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ?
2: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ, ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ, ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ?
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ ਪੇਸ਼ੀਆਂ ਹੈ ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹਨ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: or thinking of starting a family. There are some patients, however, in whom pregnancy is a risk to the mother and baby also. These include those with uncorrected CHD, especially cyanotic patients, those with severe pulmonary hypertension, and those with severe coarctation, to name a few. In the latter group, the underlying heart problem should be corrected if possible, prior to planning any sort of pregnancy.
1: What is your advice for adults with CHD on a daily basis?
0: Those adults who have been corrected in childhood may require annual checkups. Even though the surgical results may have been excellent, certain problems may gradually increase with the passage of time, and this sometimes necessitates attention and even another surgery or procedure. For the majority, the annual exam is all that is required. Some need lifelong prophylaxis for infective endocarditis, and the advice for good oral hygiene is a must. But overall, it is strongly recommended for adults who have mild CHD or who have survived CHD surgery in the past to practice a healthy lifestyle of regular exercise, to avoid smoking and alcohol, and develop and inculcate good eating habits. Thank you.
2: Healthy life, healthy life. ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਜ਼ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ, ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ।
2: ਜੀ, ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
3: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਜ਼ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ।
2: ਜੀ, ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
3: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ, ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਹਾਂ ਨਾ, ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ, ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ, ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ, ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
2: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5 ਤੋਂ 10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ।

0: तो ए टाइप वन डायबिटीज सिर्फ उस करके हुंदी है कि इंसुलिन सिक्रीशन जड़ी है वो कट गई है, और इसका इलाज सिर्फ और सिर्फ इंसुलिन दे टीकिया नाल ही हो सकता है। टाइप टू डायबिटीज विच कई वरी गोलियां कम कर जाती हैं, अक्सर दवाइयां कम कर जाती हैं, कुछ स्टेज पे इंसुलिन लानी पैंती है, बट टाइप वन डायबिटीज विच इंसुलिन ही उसका इलाज है।
1: जी, तो डॉक्टर साहब नाल दी नाल साडे जिहड़े इस वक्त दर्शक जुड़े हुए ने उहनां नूं इह वी जरूर दसणा जी कि डायबिटीज़ दे लक्षण की ने।
0: डायबिटीज़ नूं असी एक साइलेंट बीमारी मनते हाँ क्योंकि उसके लक्षण काफ़ी लेट स्टेज पर आते हैं। जिहड़े आम लोगों च पता है लोगों नूं कि उसके लक्षण हुंदे हैं पेशाब ज़्यादा आना, प्यास ज़्यादा लगना, या वज़न किसी का बहुत तेज़ी नाल घट रहा है, या थकावट है, कमजोरी है। ये लक्षण काफ़ी हाई ब्लड शुगर लेवल पर आते हैं, जिहड़ी कि रूटीन ब्लड शुगर लेवल है उससे नहीं आते। इसलिए क्योंकि ये बीमारी साइलेंट है, इंपॉर्टेंट ये है कि इसका जड़ा टेस्ट है शुगर दा, ये जिन्हानू रिस्क हैगा डायबिटीज़ का उन्हानू घट उम्र तो ही ये टेस्टिंग हर साल शुरू कर देनी चाहिए है, लक्षणों की वेट नहीं करनी।
1: तो डॉक्टर साहब ये भी जानना चाहेंगे कि ये जे केड़े लोग ने जिन्हां नूं इसका रिस्क होंदा जी।
0: कुछ लोगों नू डायबिटीज़ होने का खतरा ज़्यादा है। ये लोग ही वो होंगे हैं जिन्हों का शुरू तो वजन ज़्यादा होवे, या हुन एकदम वजन वध्या होए, या किसी के घर विच ऑलरेडी पेरेंट्स नू डायबिटीज़ की बीमारी है, या भैन भरा नू डायबिटीज़ की बीमारी है, उन्होंने खतरा ज़्यादा होंगे है। या फिर किसी महिला नू गर्भ के दौरान डायबिटीज़ हो गई, जिन्हों असी जेस्टेशनल डायबिटीज़ कहते हैं, वो भी खतरे च होंगे हैं। सो ये वाले रिस्क फैक्टर्स जिन्हों है उन्होंने खास करके टेस्टिंग जड़ी है घट उम्र तो शुरू कर देनी चाहिए है।
1: तो प्यारे दर्शकों असी अज हेल्दी लाइफ दे विच डॉक्टर गगन प्रिया दे नाल गलबात कर रहे हैं ते होर भी जो खास जानकारी है वो तुहाडे नाल सांझी जरूर करांगे, पर उस तो पहला लैने एक छोटा जिहा ब्रेक।
2: हरेक इंसान दे अंदर कोई ना कोई कलाकार लुकिया बैठा है। सत श्री अकाल, मैं हाँ फिल्म निर्देशक जतेंद्र सिंह जीतू। लैके आ रहे हैं तुहाडे लई एक नवेकला प्रोग्राम जिसका नाम है लाइट कैमरा एंड चक दिओ फटे।
1: ब्रेक तो बाद एक बार फिर तो सारा का स्वागत है तुहाडे अपने हरमन प्यारे प्रोग्राम हेल्दी लाइफ दे विच, जिथे कि अज असी डॉक्टर गगन प्रिया जी दे नाल गलबात कर रहे हैं अते हुण खास तौर ते गलबात चल रही है डायबिटीज़ दे बारे च। तां डॉक्टर साहब एक सवाल है कि लोगों के पहला सुनया जाता है कि वड्डी उम्र के जिहड़े लोग ने उन्होंने ही ज़्यादातर डायबिटीज़ पाई जाते हैं, पर अजक छोटी उम्र के पाई जाती है, ये बारे की कहना चाहोगे जी?
0: हाँ इम्तियाज जी, बिल्कुल, हुन बहुत घट उम्र भी जी टाइप टू डायबिटीज़ है ये 25-30 साल से भी आम आ रही है, और बहुत अचंभे की गल यह है कि 15-20 साल के जोड़े बच्चे भी हैं, नौजवान हैं, उन्होंने भी टाइप टू डायबिटीज़ की बीमारी बढ़ रही है। इसका मेन जड़ा कारण है वो यही है कि जड़ा लाइफस्टाइल है, रहन सहन पूरा चेंज हो गया है, फास्ट फूड बहुत बढ़ गया है, सिडेंट्री लाइफ, हर काम विच बैठे रहना, ये सब चीज़ा बहुत ज़्यादा ही एक ड्रास्टिक चेंज आया है पॉपुलेशन दे विच।
1: तो डॉक्टर साहब ये भी जानना चाहेंगे कि लोगों ना एक स्टिग्मा है, लोग छपाते बहुत ने अपने डॉक्टर के कोल जाके अपनी प्रॉब्लम दसन लगे, उन्होंने बहुत डर लगता है कि अगर असी डॉक्टर दस देवे तो सानू कोई पक्की जी दवाई है वो उपर लगा दिता जाऊगा, फिर पक्के टीकों के उपर लगा दिता जाऊगा, ये बारे जरूर दसो जी।
0: इम्तियाज जी, ये बहुत ही व्डा चैलेंज है साढ़े लिए भी कि लोग डॉक्टर तो आन तो डरते बहुत हैं, वो छुपाना चाहते हैं सोसाइटी तो, जिदा कि कोई बीमारी बहुत वो वड्डी चीज़ हो गई असी लुका के रखनी है। इसका एक्चुअली नुकसान बहुत हुंदा है। एक गल समझनी है कि डायबिटीज़ जड़ी बीमारी है वो कोई तुहाडी गलती करके नहीं हुई, वो एक रिस्क सेगा जड़ा सामने आ गया, और जिन्ना जल्दी असी डायबिटीज़ नू कंट्रोल करांगे और उसनू कंट्रोल विच रखांगे उन्ना ही जड़ा अगे फ्यूचर लाइफ है जड़े डायबिटीज़ के नाल रिस्क हुंदे हैं वो कट जाते हैं। इसलिए इलाज सही टाइम पर शुरू होना चाहिए है, और जिद्दा ही डायबिटीज़ का पता चले उसी टाइम डॉक्टर को जाना चाहिए है, सलाह लेनी चाहिए है। हुन ये समझन की लोड़ है कि डायबिटीज़ भी आम बीमारियां की तरह एक बीमारी है, इसनों सिर्फ देसी नुस्खिया नाल या सिर्फ खान पान के कंट्रोल नाल ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
1: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ। ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
0: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ। ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ। ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ, ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ। ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ, ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
1: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
0: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ। ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਦੇ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵਲਪ ਹੋ ਸਕਦੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ
1: ਜੀ। ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
0: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ। ਵਰਲਡ ਹੈਲਥ ਔਰਗਨਾਈਜੇਸ਼ਨ ਦਾ ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
1: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬਣਦੇ ਅਸੀਂ ਵੱਡੇ ਸਾਡੇ ਕੰਮ ਖੁਸ਼ਹਾਲ ਰਹਿੰਦੇ ਖੁਸ਼ੀਆਂ ਵੰਡਦੇ ਨਾਲੇ ਕਰਦੇ
1: ਦੁਬਾਰਾ ਹੋ ਜਾਵੇ
2: ਸੈਮਸੌਂਗ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਚੀਜ਼ ਸੂਈ ਆਉਂਦੀ ਹੈ ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ। ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ, ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ, ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਧੰਨਵਾਦ ਜੀ। ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਪਿਆਰੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

0: papers to support scientifically what is our ancient heritage. But finally, let me tell you one thing. Yoga is an add-on therapy. It is not a replacement. Just because you do yoga and you do pranayams, which will increase your exercise capacity, your pulmonary function test, that does not mean that you have to stop taking your cardiac medicines for heart, for hypertension. It is an add-on therapy and should not replace interventions. Thank you very much. Jai Hind.
1: I am Dr. Prafull Kulkarni. I am practicing cardiologist as well as diabetologist since last 30 years in Yogeshwari only. I am coming across a lot of obese patients in my clinical practice, and I have realized the primary thing which goes wrong is usually overeating without aware of that. So what is the solution to that? Is to reduce the weight. Reduction of weight occurs only primarily because of the eating less in quantity, rather than eating at one go or intermittent fasting. But the whole issue revolves around obesity, because obesity is a chronic disease. Obesity is a chronic disease which occurs to most of the people now because of the overeating of the fast food, as well as highly rich carbohydrate, as well as fatty food. What is the reversal to it? Reversal is very simple. As you gain weight, the way you gain weight, you have to reverse the whole process. The process is reversed only by eating less, exercising regularly, and little high protein diet than the average protein diet. So normally we recommend 50% of the carbs, 25% of the proteins, and 25% of the fats, or maybe 30% of the fats. This is how it is. So I think one should be aware, if you reduce your weight, if you reduce your control your obesity, probably you will control most of the diseases like diabetes, like heart disease, tendency towards stroke or cancer. So obesity, to control obesity, primarily it is your food habits, your lifestyle, which needs to be changed. And for that, probably this clinic might help you to restore
2: healthy life. ਸਤਿ ਸ਼੍ਰੀ ਅਕਾਲ ਜੀ, ਮੈਂ ਇਮਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ, ਅਤੇ ਅੱਜ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਅਸੀਂ ਤੁਹਾਨੂੰ ਮੁਖਾਤਿਬ ਕਰਵਾਉਣ ਜਾ ਰਹੇ ਹਾਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ, ਜੋ ਕਿ MD DM ਨੇ ਐਂਡੋਕ੍ਰੀਨੋਲੋਜੀ ਦੇ ਵਿੱਚ, ਅਤੇ ਅੱਜ ਉਹਨਾਂ ਦਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਉੱਪਰ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਅਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਐਂਡੋਕ੍ਰੀਨੋਲੋਜੀ ਜਿਹੜਾ ਇੱਕ ਟਰਮ ਆਉਂਦੀ ਹੈ, ਸਬਜੈਕਟ ਆਉਂਦਾ ਹੈ, ਇਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਇਮਤਿਆਜ਼ ਜੀ, ਐਂਡੋਕ੍ਰੀਨੋਲੋਜੀ ਜਿਹੜੀ ਟਰਮ ਹੈ, ਇਹ ਮਾਹਿਰਤਾ ਹੁੰਦੀ ਹੈ ਹਾਰਮੋਨਸ ਦੀ ਬਿਮਾਰੀਆਂ ਨਾਲ। ਜਿਹੜੀ ਹਾਰਮੋਨਸ ਦੀ ਬਿਮਾਰੀਆਂ ਹੈ, ਇਹ ਸਾਡੇ ਹਾਰਮੋਨ ਗਲੈਂਡਸ, ਜਿਹੜੇ ਐਂਡੋਕ੍ਰੀਨ ਗਲੈਂਡਸ ਕਹਿੰਦੇ ਹੈ, ਪਿਟਿਊਟਰੀ ਗਲੈਂਡ ਹੁੰਦਾ ਹੈ ਬ੍ਰੇਨ ਵਿੱਚ, ਫਿਰ ਥਾਇਰੋਇਡ ਹੁੰਦਾ ਹੈ ਗਲੇ ਵਿੱਚ, ਪੈਰਾਥਾਇਰੋਇਡ ਉਸਦੇ ਪਿੱਛੇ ਇੱਕ ਹੋਰ ਗਲੈਂਡ ਹੁੰਦਾ ਜਿਹੜਾ ਕੈਲਸ਼ੀਅਮ ਨੂੰ ਰੈਗੂਲੇਟ ਕਰਦਾ ਹੈ, ਪੈਨਕ੍ਰੀਆਜ਼ ਇੱਕ ਗਲੈਂਡ ਹੈ, ਔਰ ਜਿਹੜੇ ਹਾਰਮੋਨ ਫੀਮੇਲ ਔਰ ਮੇਲ ਹਾਰਮੋਨਸ ਦੇ ਗਲੈਂਡਸ ਹੈ, ਟੈਸਟੀਸ ਔਰ ਓਵਰੀਜ਼, ਇਹ ਉਹਨਾਂ ਦੀ ਸਿਕਰੀਸ਼ਨਸ ਦੀ ਸਟੱਡੀ ਹੁੰਦੀ ਹੈ। ਸਾਰੀ ਸਾਇੰਸ ਉਸਦੇ ਪਿੱਛੇ ਹੈ। ਇਸ ਵਿੱਚ ਬਹੁਤ ਸਾਰੀ ਬਿਮਾਰੀਆਂ ਆਉਂਦੀਆਂ ਨੇ, ਜਿੱਦਾਂ ਕਿ ਕੋਈ ਬੱਚਾ ਛੋਟਾ ਹੈ ਜਾਂ ਵੱਡਾ ਹੈ, ਜਾਂ ਕਿਸੇ ਨੂੰ ਥਾਇਰੋਇਡ ਦੀ ਬਿਮਾਰੀ ਹੈ, ਔਰ ਦੂਸਰਾ ਜਿਹੜਾ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਇਸ ਸਬਜੈਕਟ ਦੇ ਅੰਡਰ ਆਉਂਦੀ ਹੈ, ਉਹ ਹੈ ਡਾਇਬਟੀਜ਼, ਮਧੂਮੇਹ ਦੀ ਬਿਮਾਰੀ
2: ਜੀ। ਅਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ ਡਾਕਟਰ ਸਾਹਿਬ, ਤੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਡਾਇਬਟੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਕੀ ਹੈ?
3: ਹਾਂ, ਡਾਇਬਟੀਜ਼ ਇੱਕ ਬਹੁਤ ਹੀ ਕਾਮਨ ਆਮ ਬਿਮਾਰੀ ਹੋ ਗਈ ਹੈ, ਜਿਸ ਵਿੱਚ ਕਿ ਬਲੱਡ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਹੈ, ਗਲੂਕੋਸ ਦੀ ਮਾਤਰਾ, ਉਹ ਲਗਾਤਾਰ ਵੱਧ ਰਹਿੰਦੀ ਹੈ ਨੋਰਮਲ ਤੋਂ। ਹੁਣ ਇਸ ਬਿਮਾਰੀ ਨਾਲ ਪ੍ਰੋਬਲਮਸ ਵੀ ਹੋ ਸਕਦੀਆਂ, ਜਦੋਂ ਸ਼ੂਗਰ ਵੱਧ ਹੁੰਦੀ ਹੈ ਉਹ ਵੱਖ ਵੱਖ ਔਰਗਨਸ ਨੂੰ ਡੈਮੇਜ ਕਰ ਸਕਦੀ ਹੈ, ਨੁਕਸਾਨ ਪਹੁੰਚਾ ਸਕਦੀ ਹੈ, ਜਿੱਦਾਂ ਕਿ ਅੱਖ ਹੋ ਗਈ, ਕਿਡਨੀਜ਼ ਹੋ ਗਈਆਂ, ਹਾਰਟ ਹੋ ਗਿਆ, ਇਹ ਵਾਈਟਲ ਔਰਗਨਸ, ਜਾਂ ਪੈਰਾਂ ਦੀ ਨਸਾਂ ਹੋ ਗਈਆਂ, ਇਹ ਵਾਈਟਲ ਔਰਗਨਸ ਜਿਹੜੇ ਹੈ ਇਹ ਡਾਇਬਟੀਜ਼ ਵਿੱਚ ਅਫੈਕਟ ਹੋ ਸਕਦੇ ਹੈ
2: ਜੀ। ਅਤੇ ਡਾਕਟਰ ਸਾਹਿਬ, ਇਹ ਵੀ ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਸਾਡੇ ਦਰਸ਼ਕ ਨੇ ਤੁਹਾਡੇ ਨਾਲ ਮੁਖਾਤਿਬ ਹੋ ਰਹੇ ਨੇ, ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹਦੇ ਸ਼ੁਰੂਆਤੀ ਕਾਰਨ ਕੀ ਨੇ।
3: ਡਾਇਬਟੀਜ਼ ਹੁਣ ਕਾਫੀ ਕਿਸਮ ਦੀ ਹੁੰਦੀ ਹੈ, ਜਿਹੜੀ ਕਿ ਕਾਮਨੈਸਟ ਡਾਇਬਟੀਜ਼ ਹੈ ਉਹ ਟਾਈਪ 2 ਡਾਇਬਟੀਜ਼ ਹੈ, ਜਿਸ ਵਿੱਚ ਕਿ ਇਨਸੁਲਿਨ ਜਿਹੜੀ ਹੈ ਉਹ ਕੰਮ ਘੱਟ ਕਰ ਰਹੀ ਹੁੰਦੀ ਹੈ ਬੋਡੀ ਵਿੱਚ, ਔਰ ਇਸਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਹੈ ਕਿ ਫੈਮਿਲੀ ਵਿੱਚ ਕਿਸੇ ਨੂੰ ਡਾਇਬਟੀਜ਼ ਹੈ, ਅੱਗੇ ਅਗਲੀ ਜਨਰੇਸ਼ਨ ਨੂੰ ਰਿਸਕ ਹੁੰਦਾ ਹੈ, ਸੋ ਜੈਨੇਟਿਕ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਿਸਪੋਜੀਸ਼ਨ ਹੈ। ਬਟ ਸਭ ਤੋਂ ਵੱਡਾ ਕਾਰਨ ਕਿਉਂ ਟਾਈਪ 2 ਡਾਇਬਟੀਜ਼ ਜਿਹੜੀ ਤੇਜ਼ੀ ਨਾਲ ਵੱਧ ਰਹੀ ਹੈ, ਉਸ ਦਾ ਕਾਰਨ ਇਹ ਹੈ ਕਿ ਸਾਡਾ ਖਾਣ ਪਾਨ, ਰਹਿਣ ਸਹਿਣ ਟੋਟਲੀ ਚੇਂਜ ਹੋ ਗਿਆ ਹੈ। ਜਿੱਦਾਂ ਕਿ ਖਾਣੇ ਵਿੱਚ ਬਹੁਤ ਹਾਈ ਐਨਰਜੀ ਫੂਡਸ, ਫਾਸਟ ਫੂਡਸ ਵੱਧ ਗਏ ਹੈ, ਕਾਰਬੋਹਾਈਡਰੇਟ ਇਨਟੇਕ ਸਾਡਾ ਜਿਹਨੂੰ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਹੈ, ਅਨਾਜ ਬਹੁਤ ਖਾਣ ਲੱਗ ਗਏ ਹੈ, ਜਾਂ ਸ਼ੂਗਰ ਇਨਟੇਕ ਵੱਧ ਗਈ ਹੈ, ਇਹ ਮੇਨ ਰੀਜ਼ਨ ਹੈ। ਦੂਜਾ ਮੇਨ ਕਾਰਨ ਇਹ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਿਲਕੁਲ ਹੀ ਸੈਡੈਂਟਰੀ ਹੋ ਗਿਆ ਹੈ, ਐਕਸਰਸਾਈਜ਼ ਬਹੁਤ ਘੱਟ ਗਈ ਹੈ, ਰੂਟੀਨ ਕੰਮ ਸਾਰੇ ਬੈਠ ਕੇ ਹੋਣ ਲੱਗ ਗਏ ਹੈ। ਸੋ ਇਹ ਦੋ ਮੇਜਰ ਕਾਰਨ ਹੈ ਕਿ ਡਾਇਬਟੀਜ਼ ਵੱਧਦੀ ਜਾ ਰਹੀ ਹੈ। ਤੀਜਾ ਇੱਕ ਮੇਜਰ ਫੈਕਟਰ ਹੈ ਸਟ੍ਰੈਸ। ਸਾਡੀ ਅੱਜ ਕੱਲ੍ਹ ਦੀ ਲਾਈਫ ਬਹੁਤ ਹੀ ਸਟ੍ਰੈਸਫੁਲ ਹੋ ਗਈ ਹੈ ਔਰ ਉਸ ਕਰਕੇ ਵੀ ਇਹ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
2: ਤਾਂ ਡਾਕਟਰ ਸਾਹਿਬ, ਤੁਸੀਂ ਬਾਖੂਬੀ ਦੱਸਿਆ ਹੈ ਟਾਈਪ 2 ਡਾਇਬਟੀਜ਼ ਦੇ ਬਾਰੇ ਵਿੱਚ, ਤਾਂ ਕੋਈ ਟਾਈਪ 1 ਵੀ ਹੋਏਗੀ, ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
3: ਹਾਂ ਇਮਤਿਆਜ਼ ਜੀ, ਟਾਈਪ 1 ਡਾਇਬਟੀਜ਼ ਲਗਭਗ 5-10% ਲੋਕਾਂ 'ਚ ਹੁੰਦੀ ਹੈ। ਇਸ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਪੈਨਕ੍ਰੀਆਜ਼ ਹੈ ਸਾਡੇ ਗਲੈਂਡ, ਐਂਡੋਕ੍ਰੀਨ ਗਲੈਂਡ, ਜਿਹੜੇ ਕਿ ਇਨਸੁਲਿਨ ਬਣਾਉਂਦੇ ਹੈ, ਉਹਨਾਂ ਦੀ ਸਿਕਰੀਸ਼ਨ ਇਨਸੁਲਿਨ ਦੀ ਘੱਟ ਹੋ ਜਾਂਦੀ ਹੈ। ਸੋ ਇਹ ਟਾਈਪ 1 ਡਾਇਬਟੀਜ਼ ਸਿਰਫ ਉਸ ਕਰਕੇ ਹੁੰਦੀ ਹੈ ਕਿ ਇਨਸੁਲਿਨ ਸਿਕਰੀਸ਼ਨ ਜਿਹੜੀ ਹੈ ਉਹ ਘੱਟ ਗਈ ਹੈ ਔਰ ਇਸਦਾ ਇਲਾਜ ਸਿਰਫ ਔਰ ਸਿਰਫ ਇਨਸੁਲਿਨ ਦੇ ਟੀਕਿਆਂ ਨਾਲ ਹੀ ਹੋ ਸਕਦਾ ਹੈ। ਟਾਈਪ 2 ਡਾਇਬਟੀਜ਼ ਵਿੱਚ ਕਈ ਵਾਰੀ ਗੋਲੀਆਂ ਕੰਮ ਕਰ ਜਾਂਦੀਆਂ, ਅਕਸਰ ਦਵਾਈਆਂ ਕੰਮ ਕਰ ਜਾਂਦੀਆਂ, ਕੁਝ ਸਟੇਜ 'ਤੇ ਇਨਸੁਲਿਨ ਲਾਉਣੀ ਪੈਂਦੀ ਹੈ, ਬਟ ਟਾਈਪ 1 ਡਾਇਬਟੀਜ਼ ਵਿੱਚ ਇਨਸੁਲਿਨ ਹੀ ਉਸਦਾ ਇਲਾਜ ਹੈ
2: ਜੀ। ਡਾਕਟਰ ਸਾਹਿਬ, ਨਾਲ ਦੀ ਨਾਲ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਨੂੰ ਇਹ ਵੀ ਜ਼ਰੂਰ ਦੱਸਣਾ ਜੀ ਕਿ ਡਾਇਬਟੀਜ਼ ਦੇ ਲੱਛਣ ਕੀ ਨੇ।
3: ਡਾਇਬਟੀਜ਼ ਨੂੰ ਅਸੀਂ ਇੱਕ ਸਾਇਲੈਂਟ ਬਿਮਾਰੀ ਮੰਨਦੇ ਹਾਂ ਕਿਉਂਕਿ ਉਸਦੇ ਲੱਛਣ ਕਾਫੀ ਲੇਟ ਸਟੇਜ 'ਤੇ ਆਉਂਦੇ ਹੈ। ਜਿਹੜੇ ਆਮ ਲੋਕਾਂ 'ਚ ਪਤਾ ਹੈ ਲੋਕਾਂ ਨੂੰ ਕਿ ਉਸਦੇ ਲੱਛਣ ਹੁੰਦੇ ਹੈ, ਪਿਸ਼ਾਬ ਜ਼ਿਆਦਾ ਆਉਣਾ, ਪਿਆਸ ਜ਼ਿਆਦਾ ਲੱਗਣਾ, ਜਾਂ ਵਜ਼ਨ ਕਿਸੇ ਦਾ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜਾਂ ਥਕਾਵਟ ਹੈ, ਕਮਜ਼ੋਰੀ ਹੈ, ਇਹ ਲੱਛਣ ਕਾਫੀ ਹਾਈ ਬਲੱਡ ਸ਼ੂਗਰ ਲੈਵਲ 'ਤੇ ਆਉਂਦੇ ਹੈ, ਜਿਹੜੀ ਕਿ ਰੂਟੀਨ ਬਲੱਡ ਸ਼ੂਗਰ ਲੈਵਲ ਹੈ ਉਸ 'ਤੇ ਨਹੀਂ ਆਉਂਦੇ। ਇਸ ਲਈ ਕਿਉਂਕਿ ਇਹ ਬਿਮਾਰੀ ਸਾਇਲੈਂਟ ਹੈ, ਇੰਪੋਰਟੈਂਟ ਇਹ ਹੈ ਕਿ ਇਸਦਾ ਜਿਹੜਾ ਟੈਸਟ ਹੈ ਸ਼ੂਗਰ ਦਾ, ਇਹ ਜਿਨ੍ਹਾਂ ਨੂੰ ਰਿਸਕ ਹੈਗਾ ਡਾਇਬਟੀਜ਼ ਦਾ, ਉਹਨਾਂ ਨੂੰ ਘੱਟ ਉਮਰ ਤੋਂ ਹੀ ਇਹ ਟੈਸਟਿੰਗ ਹਰ ਸਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ, ਲੱਛਣਾਂ ਦੀ ਵੇਟ ਨਹੀਂ ਕਰਨੀ।
2: ਅਤੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਇਹ ਜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਸਦਾ ਰਿਸਕ ਹੁੰਦਾ ਜੀ?
3: ਕੁਛ ਲੋਕਾਂ ਨੂੰ ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਹੈ। ਇਹ ਲੋਕ ਉਹ ਹੁੰਦੇ ਹੈ ਜਿਨ੍ਹਾਂ ਦਾ ਸ਼ੁਰੂ ਤੋਂ ਵਜ਼ਨ ਜ਼ਿਆਦਾ ਹੋਵੇ, ਜਾਂ ਹੁਣ ਇਕਦਮ ਵਜ਼ਨ ਵਧਿਆ ਹੋਵੇ, ਜਾਂ ਕਿਸੇ ਦੇ ਘਰ ਵਿੱਚ ਆਲਰੇਡੀ ਪੇਰੈਂਟਸ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਜਾਂ ਭੈਣ ਭਰਾ ਨੂੰ ਡਾਇਬਟੀਜ਼ ਦੀ ਬਿਮਾਰੀ ਹੈ, ਉਹਨਾਂ ਨੂੰ ਖਤਰਾ ਜ਼ਿਆਦਾ ਹੁੰਦਾ ਹੈ। ਜਾਂ ਫਿਰ ਕਿਸੇ ਮਹਿਲਾ ਨੂੰ ਗਰਭ ਦੇ ਦੌਰਾਨ ਡਾਇਬਟੀਜ਼ ਹੋ ਗਈ, ਜਿਹਨੂੰ ਅਸੀਂ ਜੈਸਟੇਸ਼ਨਲ ਡਾਇਬਟੀਜ਼ ਕਹਿੰਦੇ ਹਾਂ, ਉਹ ਵੀ ਖਤਰੇ 'ਚ ਹੁੰਦੇ ਹੈ। ਸੋ ਇਹ ਵਾਲੇ ਰਿਸਕ ਫੈਕਟਰਸ ਜਿਨ੍ਹਾਂ ਨੂੰ ਹੈ, ਉਹਨਾਂ ਨੂੰ ਖਾਸ ਕਰਕੇ ਟੈਸਟਿੰਗ ਜਿਹੜੀ ਹੈ ਘੱਟ ਉਮਰ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ।
2: ਤਾਂ ਪਿਆਰੇ ਦਰਸ਼ਕੋ, ਅਸੀਂ ਅੱਜ ਹੈਲਦੀ ਲਾਈਫ ਦੇ ਵਿੱਚ ਡਾਕਟਰ ਗਗਨ ਪ੍ਰਿਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੋਰ ਵੀ ਜੋ ਖਾਸ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
4: ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਿਹਾ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ, ਜਿੱਥੇ ਕਿ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਹੁਣ ਖਾਸ ਤੌਰ 'ਤੇ ਗੱਲਬਾਤ ਚੱਲ ਰਹੀ ਹੈ ਡਾਇਬਟੀਜ਼ ਦੇ ਬਾਰੇ 'ਚ। ਤਾਂ ਡਾਕਟਰ ਸਾਹਿਬ, ਇੱਕ ਸਵਾਲ ਹੈ ਕਿ ਲੋਕਾਂ ਦੇ ਵਿੱਚ ਪਹਿਲਾਂ ਸੁਣਿਆ ਜਾਂਦਾ ਸੀ ਕਿ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਹੀ ਜ਼ਿਆਦਾਤਰ ਡਾਇਬਟੀਜ਼ ਪਾਈ ਜਾਂਦੀ ਸੀ, ਪਰ ਅੱਜ ਕੱਲ੍ਹ ਛੋਟੀ ਉਮਰ ਦੇ ਵਿੱਚ ਪਾਈ ਜਾਂਦੀ ਹੈ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ?
1: ਹਾਂ ਇਮਤਿਆਜ਼ ਜੀ, ਬਿਲਕੁਲ ਹੁਣ ਬਹੁਤ ਘੱਟ ਉਮਰ ਵਿੱਚ ਵੀ ਜਿਹੜੀ ਟਾਈਪ 2 ਡਾਇਬਟੀਜ਼ ਹੈ ਇਹ 25-30 ਸਾਲ 'ਤੇ ਵੀ ਆਮ ਆ ਰਹੀ ਹੈ। ਔਰ ਬਹੁਤ ਅਚੰਭੇ ਦੀ ਗੱਲ ਇਹ ਹੈ ਕਿ 15-20 ਸਾਲ ਦੇ ਜਿਹੜੇ ਬੱਚੇ ਵੀ ਹੈ, ਨੌਜਵਾਨ ਹੈ, ਉਹਨਾਂ ਵਿੱਚ ਵੀ ਟਾਈਪ 2 ਡਾਇਬਟੀਜ਼ ਦੀ ਬਿਮਾਰੀ ਵੱਧ ਰਹੀ ਹੈ। ਇਸ ਦਾ ਮੇਨ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਜਿਹੜਾ ਲਾਈਫ ਸਟਾਈਲ ਹੈ, ਰਹਿਣ ਸਹਿਣ ਪੂਰਾ ਚੇਂਜ ਹੋ ਗਿਆ ਹੈ। ਫਾਸਟ ਫੂਡ ਬਹੁਤ ਵੱਧ ਗਿਆ ਹੈ, ਸੀਡੈਂਟਰੀ ਲਾਈਫ, ਹਰ ਕੰਮ ਵਿੱਚ ਬੈਠੇ ਰਹਿਣਾ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਇੱਕ ਡਰਾਸਟਿਕ ਚੇਂਜ ਆਇਆ ਹੈ ਪਾਪੂਲੇਸ਼ਨ ਦੇ ਵਿੱਚ।
0: ਤਾਂ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਲੋਕਾਂ 'ਚ ਨਾ ਇੱਕ ਸਟਿਗਮਾ ਹੈ, ਲੋਕ ਛਪਾਉਂਦੇ ਬਹੁਤ ਨੇ, ਆਪਣੇ ਡਾਕਟਰ ਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦੱਸਣ ਲੱਗੇ, ਉਹਨਾਂ ਨੂੰ ਬਹੁਤ ਡਰ ਲੱਗਦਾ ਕਿ ਅਗਰ ਅਸੀਂ ਡਾਕਟਰ ਨੂੰ ਦੱਸ ਦੇਵਾਂਗੇ ਤਾਂ ਸਾਨੂੰ ਕੋਈ ਪੱਕੀ ਜਿਹੜੀ ਦਵਾਈ ਆ ਉਹਦੇ ਉੱਪਰ ਲਗਾ ਦਿੱਤਾ ਜਾਊਗਾ, ਫਿਰ ਪੱਕੇ ਟੀਕਿਆਂ ਦੇ ਉੱਪਰ ਲਾ ਦਿੱਤਾ ਜਾਊਗਾ, ਇਹਦੇ ਬਾਰੇ 'ਚ ਜ਼ਰੂਰ ਦੱਸੋ।
1: ਇਮਤਿਆਜ਼ ਜੀ, ਇਹ ਬਹੁਤ ਹੀ ਵੱਡਾ ਚੈਲੰਜ ਹੈ ਸਾਡੇ ਲਈ ਵੀ ਕਿ ਲੋਕ ਡਾਕਟਰ ਤੋਂ ਆਉਣ ਤੋਂ ਡਰਦੇ ਬਹੁਤ ਹੈ, ਉਹ ਛੁਪਾਉਣਾ ਚਾਹੁੰਦੇ ਆ ਸੋਸਾਇਟੀ ਤੋਂ, ਜਿੱਦਾਂ ਕਿ ਕੋਈ ਬਿਮਾਰੀ ਬਹੁਤ ਉਹ ਵੱਡੀ ਚੀਜ਼ ਹੋ ਗਈ, ਅਸੀਂ ਲੁਕਾ ਕੇ ਰੱਖਣੀ ਹੈ। ਇਸ ਦਾ ਐਕਚੁਅਲੀ ਨੁਕਸਾਨ ਬਹੁਤ ਹੁੰਦਾ ਹੈ। ਇੱਕ ਗੱਲ ਸਮਝਣੀ ਹੈ ਕਿ ਡਾਇਬਟੀਜ਼ ਜਿਹੜੀ ਬਿਮਾਰੀ ਹੈ ਉਹ ਕੋਈ ਤੁਹਾਡੀ ਗਲਤੀ ਕਰਕੇ ਨਹੀਂ ਹੋਈ, ਉਹ ਇੱਕ ਰਿਸਕ ਸੀਗਾ ਜਿਹੜਾ ਸਾਹਮਣੇ ਆ ਗਿਆ। ਔਰ ਜਿੰਨਾ ਜਲਦੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਔਰ ਉਸਨੂੰ ਕੰਟਰੋਲ ਵਿੱਚ ਰੱਖਾਂਗੇ, ਉਨਾ ਹੀ ਜਿਹੜਾ ਅੱਗੇ ਫਿਊਚਰ ਲਾਈਫ ਹੈ ਜਿਹੜੇ ਡਾਇਬਟੀਜ਼ ਦੇ ਨਾਲ ਰਿਸਕ ਹੁੰਦੇ ਹੈ ਉਹ ਘੱਟ ਜਾਂਦੇ ਹੈ। ਇਸ ਲਈ ਇਲਾਜ ਸਹੀ ਟਾਈਮ 'ਤੇ ਸ਼ੁਰੂ ਹੋਣਾ ਚਾਹੀਦਾ ਹੈ ਔਰ ਜਿੱਦਾਂ ਹੀ ਡਾਇਬਟੀਜ਼ ਦਾ ਪਤਾ ਚੱਲੇ ਉਸੀ ਟਾਈਮ ਡਾਕਟਰ ਕੋਲ ਜਾਣਾ ਚਾਹੀਦਾ ਹੈ, ਸਲਾਹ ਲੈਣੀ ਚਾਹੀਦੀ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਡਾਇਬਟੀਜ਼ ਵੀ ਆਮ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੈ। ਇਸਨੂੰ ਸਿਰਫ ਦੇਸੀ ਨੁਸਖਿਆਂ ਨਾਲ ਜਾਂ ਸਿਰਫ ਖਾਣ ਪਾਣ ਦੇ ਕੰਟਰੋਲ ਨਾਲ ਕੰਪਲੀਟਲੀ ਠੀਕ ਨਹੀਂ ਕੀਤਾ ਜਾ ਸਕਦਾ। ਕਿਸੇ ਨਾ ਕਿਸੇ ਸਟੇਜ 'ਤੇ ਦਵਾਈਆਂ ਦੀ ਵੀ ਲੋੜ ਹੁੰਦੀ ਹੈ ਔਰ ਕਿਸੇ ਸਟੇਜ 'ਤੇ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਹੁੰਦੀ ਹੈ। ਸਹੀ ਟਾਈਮ 'ਤੇ ਇਲਾਜ ਸ਼ੁਰੂ ਕੀਤਾ ਜਾਏ ਤਾਂ ਉਸਦਾ ਜਿਹੜਾ ਸਕਸੈਸ ਹੈ ਪੂਰੀ ਅੱਗੇ ਪੂਰੀ ਲਾਈਫ ਦਾ ਸਕਸੈਸ ਬਹੁਤ ਅੱਛਾ ਰਹਿੰਦਾ ਹੈ
0: ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ, ਇਹਦੇ ਵਿੱਚ ਲੋਕਾਂ 'ਚ ਇੱਕ ਮਿੱਥ ਬਣੀ ਹੋਈ ਹੈ ਕਿ ਅਗਰ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਡਾਕਟਰ ਦੇ ਕੋਲ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਪੱਕੇ ਤੌਰ 'ਤੇ ਦਵਾਈਆਂ ਦੇ ਉੱਪਰ ਲਗਾ ਦਿੱਤਾ ਜਾਊਗਾ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਲੋਕ ਨਾ ਆਪਣੀ ਦੇਸੀ ਇਲਾਜਾਂ ਦੇ ਵਿੱਚ ਜ਼ਰੂਰ ਪੈ ਜਾਂਦੇ ਨੇ ਕਿ ਹਾਂਜੀ ਅਸੀਂ ਫਲਾਨਾ ਕੋਈ ਚੀਜ਼ ਕਰਕੇ ਪੀ ਲਈਏ, ਘੋਲ ਕੇ ਪੀ ਲਈਏ ਅਤੇ ਅਸੀਂ ਨਾਲ ਦੀ ਨਾਲ ਛੁਟਕੀ ਵਜਾਉਣ ਤੋਂ ਪਹਿਲਾਂ ਪਹਿਲਾਂ ਠੀਕ ਹੋ ਜਾਵਾਂਗੇ, ਇਹਦੇ ਬਾਰੇ ਜ਼ਰੂਰ ਦੱਸੋ ਜੀ।
1: ਹਾਂ, ਇਹ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਲੋਕਾਂ 'ਚ ਹੈਗੀਆਂ ਹੈ ਡਾਇਬਟੀਜ਼ ਨੂੰ ਲੈ ਕੇ ਕਿ ਦੇਸੀ ਨੁਸਖਿਆਂ ਨਾਲ ਹੀ ਇਸ ਦਾ ਇਲਾਜ ਹੋ ਸਕਦਾ ਹੈ, ਜਦਕਿ ਜੋ ਇੰਪੋਰਟੈਂਟ ਕੀ ਹੈ, ਡੈਫੀਨੇਟਲੀ ਆਪਣੀ ਡਾਇਟ ਦਾ ਧਿਆਨ ਰੱਖਣਾ ਹੈ ਔਰ ਉਸ ਵਿੱਚ ਵੀ ਡਾਕਟਰ ਦੀ ਸਲਾਹ ਜ਼ਰੂਰੀ ਹੁੰਦੀ ਹੈ, ਟ੍ਰੇਨਡ ਡਾਇਟੀਸ਼ੀਅਨ ਦੀ ਸਲਾਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਕਿਸ ਮਰੀਜ਼ ਨੂੰ ਸੂਟ ਕਰੇਗੀ। ਸਭ ਨੂੰ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਲਿਖੀ ਜਾ ਸਕਦੀ, ਇੱਕ ਪ੍ਰੈਗਨੈਂਟ ਲੇਡੀ, ਗਰਭਵਤੀ ਲੇਡੀ ਜਿਹੜੀ ਹੈ ਉਸਦੀ ਡਾਇਟ ਡਿਫਰੈਂਟ ਹੋਏਗੀ, ਇੱਕ 70 ਸਾਲ ਦੇ ਬਜ਼ੁਰਗ ਦੀ ਡਾਇਟ ਡਿਫਰੈਂਟ ਹੋਏਗੀ ਔਰ ਇੱਕ 15 ਸਾਲ ਦੇ ਬੱਚੇ ਦੀ ਡਾਇਟ ਡਿਫਰੈਂਟ ਹੋਏਗੀ। ਇਸ ਲਈ ਉਸ ਵਿੱਚ ਮੈਡੀਕਲ ਸਲਾਹ ਬਹੁਤ ਜ਼ਰੂਰੀ ਹੈ, ਉਸਦੇ ਇਲਾਵਾ ਐਕਸਰਸਾਈਜ਼ ਜਿਹੜੀ ਹੈ ਉਹ ਵੀ ਆਪਣੀ ਫਿਟਨੈਸ ਲਈ ਔਰ ਈਵਨ ਸ਼ੂਗਰ ਕੰਟਰੋਲ ਲਈ ਉਸਦਾ ਵੀ ਮਹੱਤਵ ਹੈਗਾ ਹੈ। ਔਰ ਇਸ ਦੇ ਇਲਾਵਾ ਜਿਹੜੀਆਂ ਹੈ, ਦੇਸੀ ਨੁਸਖੇ ਅਕਸਰ ਕੰਮ ਨਹੀਂ ਕਰਦੇ ਹੈ, ਉਹ ਫੇਲ ਹੋ ਜਾਣਗੇ ਔਰ ਉਸ ਦੌਰਾਨ ਵਿੱਚ 5-7 ਸਾਲ ਜਿਹੜੇ ਹੈ ਉਹ ਬਿਮਾਰੀ ਦੇ ਵੇਸਟ ਹੋ ਜਾਂਦੇ ਹੈ। ਔਰ ਇਹੀ 5-7 ਸਾਲ ਜਿਹੜੇ ਪਹਿਲੇ ਸਾਲ ਹੈ ਇਹ ਬਹੁਤ ਮਹੱਤਵ ਰੱਖਦੇ ਹੈ, ਕਿਉਂਕਿ ਜਿਹੜੀ ਅਸੀਂ ਸਟੱਡੀਜ਼ ਦੇਖਦੇ ਹਾਂ ਜਿਨ੍ਹਾਂ ਦਾ ਡਾਇਬਟੀਜ਼ ਕੰਟਰੋਲ ਪਹਿਲੇ 5-10 ਸਾਲ ਵਿੱਚ ਅੱਛਾ ਰਿਹਾ ਹੈ, ਉਹਨਾਂ ਨੂੰ ਅੱਗੇ ਚੱਲ ਕੇ ਕੰਪਲੀਕੇਸ਼ਨਸ ਜਿਹੜੇ ਸ਼ੂਗਰ ਦੇ ਹੈ ਉਹ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਕੰਟਰੋਲ ਖਰਾਬ ਰਿਹਾ ਹੈ ਉਹਨਾਂ ਵਿੱਚ ਕੰਪਲੀਕੇਸ਼ਨਸ ਦਾ ਖਤਰਾ ਐਕਚੁਅਲੀ ਵੱਧ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ, ਅਜਿਹੇ ਕਿਹੜੇ ਕੰਪਲੀਕੇਸ਼ਨ ਨੇ ਜਿਹੜੇ ਇਹਦੇ ਵਿੱਚ ਆ ਸਕਦੇ ਨੇ?
1: ਇਹ ਬਹੁਤ ਹੀ ਅਹਿਮ ਸਵਾਲ ਹੈ ਔਰ ਲੋਕਾਂ ਨੂੰ ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਸਮਝਣੀ। ਇਨਫੈਕਟ ਜੇ ਅਸੀਂ ਦੇਖੀਏ ਤਾਂ ਅੱਧੇ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਵੀ 80% ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਾਇਬਟੀਜ਼ ਨਾਲ ਕੀ ਖਤਰਾ ਹੈ ਸਰੀਰ ਨੂੰ। ਹੁਣ ਜਿਹੜੇ ਔਰਗਨਸ ਇਨਵੋਲਵ ਹੋ ਸਕਦੇ ਹੈ, ਸਭ ਤੋਂ ਪਹਿਲਾਂ ਤਾਂ ਹਾਰਟ, ਜਿੱਦਾਂ ਹਾਰਟ ਅਟੈਕਸ ਦਾ ਖਤਰਾ ਵੱਧਦਾ ਹੈਗਾ, ਹਾਰਟ ਫੇਲੀਅਰ ਦਾ ਖਤਰਾ ਜ਼ਿਆਦਾ ਹੁੰਦਾ ਹੈ, ਔਰ ਉਸ ਦੇ ਇਲਾਵਾ ਕਿਡਨੀ ਇੱਕ ਮੇਜਰ ਔਰਗਨ ਹੈ ਜਿਹੜਾ ਗੁਰਦਾ ਕਹਿੰਦੇ ਹਾਂ ਅਸੀਂ, ਇਨਫੈਕਟ ਗੁਰਦੇ ਦੇ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਇਸ ਵਕਤ ਪੂਰੇ ਦੁਨੀਆ ਵਿੱਚ ਇਸ ਵੇਲੇ ਡਾਇਬਟੀਜ਼ ਹੀ ਹੈ। ਉਸ ਤੋਂ ਇਲਾਵਾ ਅੱਖਾਂ ਵਿੱਚ ਅੰਧੇਪਨ ਦਾ ਕਾਰਨ ਵੀ ਡਾਇਬਟੀਜ਼ ਇੱਕ ਅਹਿਮ ਕਾਰਨ ਹੈ। ਪੈਰਾਂ ਦੀ ਨਸਾਂ ਖਰਾਬ ਹੋਣਾ ਜਾਂ ਪੈਰਾਂ ਦੇ ਜਿਹੜੇ ਬਲੱਡ ਸਰਕੂਲੇਸ਼ਨ ਵੈਸਲਸ ਹੁੰਦੇ ਹੈ ਉਹ ਬਲੋਕ ਹੋ ਸਕਦੇ ਹੈ, ਉਸ ਕਰਕੇ ਪੈਰਾਂ ਵਿੱਚ ਅਲਸਰਸ ਜਾਂ ਕੋਈ ਹੋਰ ਡਿਫੋਰਮਿਟੀਜ਼ ਡਿਵੈਲਪ ਹੋ ਸਕਦੀਆਂ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਔਰਗਨਸ ਹੈਗੇ ਹੈ ਜਿਨ੍ਹਾਂ ਨਾਲ ਲਾਈਫ ਬਹੁਤ ਸਹੀ ਚੱਲਦੀ ਹੈ। ਜੇ ਇਹ ਡੈਮੇਜ ਹੋ ਜਾਣ ਤਾਂ ਡਾਇਬਟੀਜ਼ ਦਾ ਟ੍ਰੀਟਮੈਂਟ ਬਹੁਤ ਕੰਪਲੀਕੇਟ ਹੋ ਜਾਂਦਾ ਹੈ।
0: ਜੀ ਡਾਕਟਰ ਸਾਹਿਬ, ਬਹੁਤ ਜਿਹੜੀ ਖਾਸ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਡਾਕਟਰ ਸਾਹਿਬ, ਜਿਵੇਂ ਕਿ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਾਗਰੂਕਤਾ ਵਾਲੀਆਂ ਚੀਜ਼ਾਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ, ਤਾਂ ਵਿਸ਼ਵ ਪੱਧਰ ਦੇ ਉੱਪਰ ਕੁਝ ਅਜਿਹੀਆਂ ਸੰਸਥਾਵਾਂ ਨੇ ਜੋ ਇਸ ਦੇ ਬਾਰੇ 'ਚ ਕੰਮ ਕਰ ਰਹੀਆਂ ਨੇ?
1: ਹਾਂ, ਇੱਕ ਵਰਲਡ ਹੈਲਥ ਔਰਗਨਾਈਜੇਸ਼ਨ ਹੈ, ਅਸੀਂ ਸਾਰਾ ਇਹ ਨਾਮ ਹੁਣ ਅਕਸਰ ਸੁਣਿਆ ਹੋਇਆ ਹੈ ਕੋਵਿਡ ਦੇ ਚੱਕਰ ਵਿੱਚ, ਵਰਲਡ ਹੈਲਥ ਔਰਗਨਾਈਜੇਸ਼ਨ ਦਾ। ਬਹੁਤ ਸਾਲਾਂ ਤੋਂ ਵਰਲਡ ਹੈਲਥ ਔਰਗਨਾਈਜੇਸ਼ਨ 14 ਨਵੰਬਰ ਨੂੰ ਵਰਲਡ ਡਾਇਬਟੀਜ਼ ਡੇ ਮਾਰਕ ਕਰਦੀ ਹੈ। ਹਰ ਸਾਲ ਇੱਕ ਥੀਮ ਚੁਣਿਆ ਜਾਂਦਾ ਹੈ, ਇਹ ਜਨਰਲ ਅਵੇਅਰਨੈਸ ਲਈ ਹੈ ਕਿ ਆਮ ਲੋਕਾਂ ਨੂੰ ਡਾਇਬਟੀਜ਼ ਦੇ ਬਾਰੇ ਜਾਗਰੂਕਤਾ ਹੋਏ, ਪਤਾ ਚੱਲੇ ਕਿ ਕੀ ਕਰਨਾ ਹੈ, ਕੀ ਇਸ ਦੇ ਕਾਰਨ ਹੁੰਦੇ ਹੈ ਔਰ ਕੀ ਸਲਿਊਸ਼ਨ ਹੈ। ਹਰ ਸਾਲ ਇੱਕ ਥੀਮ ਲਿੱਤਾ ਜਾਂਦਾ ਹੈ 14 ਨਵੰਬਰ ਲਈ, ਔਰ ਜਿਹੜਾ ਇਸ ਸਾਲ ਦਾ ਥੀਮ ਹੈ ਉਹ ਹੈ ਐਕਸੈਸ ਟੂ ਡਾਇਬਟੀਜ਼ ਕੇਅਰ, ਤਾਂ ਕਿ ਹਰ ਗਲੀ ਨੁੱਕੜ ਵਿੱਚ, ਘਰ ਘਰ ਵਿੱਚ ਡਾਇਬਟੀਜ਼ ਦੀ ਜਾਣਕਾਰੀ ਹੋਏ, ਉਹਨਾਂ ਨੂੰ ਡਾਇਬਟੀਜ਼ ਦੇ ਇਲਾਜ ਦੀ ਸੁਵਿਧਾਵਾਂ ਸਹੀ ਤਰ੍ਹਾਂ ਮਿਲਣ ਔਰ ਜਲਦੀ ਇਸ ਦਾ ਇਲਾਜ ਕੀਤਾ ਜਾਏ।
0: ਤਾਂ ਡਾਕਟਰ ਸਾਹਿਬ ਨੇ ਬਹੁਤ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਇਹ ਜੋ ਖਾਸ ਜਾਣਕਾਰੀ ਹੈ ਡਾਇਬਟੀਜ਼ ਦੇ ਬਾਰੇ 'ਚ ਇਹ ਹੋਰ ਅੱਗੇ ਅਸੀਂ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ। ਅਤੇ ਅੱਜ ਅਸੀਂ ਡਾਕਟਰ ਗਗਨ ਪ੍ਰਿਆ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਖਾਸ ਤੌਰ 'ਤੇ ਉਹ ਸਾਡੇ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਜੋ ਪ੍ਰੋਬਲਮਸ ਆਉਂਦੀਆਂ ਨੇ ਉਸਦੇ ਬਾਰੇ 'ਚ ਗੱਲ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਇਮਤਿਆਜ਼ ਜੀ, ਇਲਾਜ ਵਿੱਚ ਹੁਣ ਬਹੁਤ ਸਟੈਪਸ ਹੁੰਦੇ ਹੈ। ਬਹੁਤ ਸਾਰੇ ਲੋਕ ਜਿਹੜੇ ਅਰਲੀ ਸਟੇਜ ਵਿੱਚ ਸਾਡੇ ਕੋਲ ਆ ਜਾਂਦੇ ਹੈ, ਉਹਨਾਂ ਨੂੰ ਤਾਂ ਡਾਇਟ, ਐਕਸਰਸਾਈਜ਼, ਕਾਉਂਸਲਿੰਗ ਵਗੈਰਾ ਨਾਲ ਹੀ ਉਹਨਾਂ ਦਾ ਟ੍ਰੀਟਮੈਂਟ ਕਾਫੀ ਹੱਦ ਤੱਕ ਸਕਸੈਸਫੁਲ ਹੁੰਦਾ ਹੈ। ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਜੇ ਉਹ ਇਹ ਸਭ ਸਟੈਪਸ ਫੋਲੋ ਕਰਕੇ ਵਜ਼ਨ ਕਾਫੀ ਘਟਾ ਲੈਣ, ਤਾਂ ਕਈ ਵਾਰੀ ਡਾਇਬਟੀਜ਼ ਰਿਵਰਸ ਵੀ ਹੋ ਜਾਂਦੀ ਹੈ। ਬਟ ਅਹਿਮ ਗੱਲ ਹੈ ਕਿ ਉਹ ਬਹੁਤ ਅਰਲੀ ਸਟੇਜ ਵਿੱਚ ਇਹ ਸਭ ਸਟੈਪਸ ਚੁੱਕਣ। ਹੁਣ ਕੁਛ ਲੋਕਾਂ ਨੂੰ ਦਵਾਈਆਂ, ਜਿਹੜੀ ਗੋਲੀਆਂ ਹੈ ਡਾਇਬਟੀਜ਼ ਦੀ, ਉਹਨਾਂ ਦੀ ਲੋੜ ਪੈਂਦੀ ਹੈ। ਔਰ ਜਿਹੜੀ ਅੱਜ ਕੱਲ੍ਹ ਦੀ ਨਵੀਂ ਦਵਾਈਆਂ ਹੈ, ਉਹ ਬਹੁਤ ਹੀ ਸੇਫ ਹੈ, ਉਹਨਾਂ ਨਾਲ ਸ਼ੂਗਰ ਜ਼ਿਆਦਾ ਘਟਣ ਦਾ ਖਤਰਾ ਨਹੀਂ ਹੁੰਦਾ। ਸੋ ਨੋਰਮਲ ਤੋਂ ਜਿਹੜੀ ਲੋਅ ਬਲੱਡ ਸ਼ੂਗਰ ਹੋ ਜਾਂਦੀ ਹੈ ਨਾ, ਜਿਸ ਦਾ ਡਰ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਸਾਡੀ ਸ਼ੂਗਰ ਲੋਅ ਹੋ ਜਾਏਗੀ, ਸਾਨੂੰ ਪ੍ਰੋਬਲਮ ਆ ਜਾਏਗੀ, ਉਹ ਖਤਰਾ ਨਵੀਂ ਦਵਾਈਆਂ ਵਿੱਚ ਕਾਫੀ ਘੱਟ ਹੈ। ਕੁਛ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ ਜਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਬਹੁਤ ਲੰਬੇ ਚਿਰਾਂ ਤੋਂ ਹੈ, ਉਹਨਾਂ ਨੂੰ ਇਨਸੁਲਿਨ ਦੇ ਟੀਕਿਆਂ ਦੀ ਵੀ ਲੋੜ ਪੈਂਦੀ ਹੈ। ਔਰ ਇਨਸੁਲਿਨ ਦੇ ਟੀਕੇ ਉਹ ਆਪ ਡੇਲੀ ਘਰੇ ਹੀ ਲਗਾ ਸਕਦੇ ਹੈ।
0: ਤਾਂ ਡਾਕਟਰ ਸਾਹਿਬ, ਲੋਕਾਂ ਦੇ ਵਿੱਚ ਨਾ ਇਲਾਜ ਕਰਵਾਉਂਦੇ ਵਕਤ ਇੱਕ ਡਰ ਬਹੁਤ ਹੈ, ਔਰ ਉਹ ਡਰ ਹੈ ਜਿਹੜਾ ਖਾਸ ਤੌਰ 'ਤੇ ਟੀਕਿਆਂ ਦਾ, ਤਾਂ ਉਹਦੇ ਬਾਰੇ 'ਚ ਜ਼ਰੂਰ ਦੱਸੋ ਜੀ।
1: ਹਾਂ ਇਮਤਿਆਜ਼ ਜੀ, ਲੋਕ ਟੀਕੇ ਦੇ ਨਾਮ ਸੁਣ ਕੇ ਹੀ ਕਾਫੀ ਦੂਰ ਭੱਜਣ ਲੱਗ ਜਾਂਦੇ ਹੈ
0: ਜੀ।
1: ਹਾਲਾਂਕਿ ਇਨਸੁਲਿਨ ਇੱਕ ਬਹੁਤ ਹੀ ਸੇਫ ਟ੍ਰੀਟਮੈਂਟ ਹੈ, ਔਰ ਇਹ ਅਸੀਂ ਸਮਝੀਏ ਕਿ ਇਨਸੁਲਿਨ ਜਿਹੜਾ ਹਾਰਮੋਨ ਹੈ ਬਾਡੀ ਵਿੱਚ ਬਣਦਾ ਹੈ, ਇਸ ਦੀ ਡੈਫੀਸ਼ੈਂਸੀ ਕਰਕੇ ਹੀ ਡਾਇਬਟੀਜ਼ ਹੁੰਦੀ ਹੈ, ਜਾਂ ਡਾਇਬਟੀਜ਼ ਇਸ ਲਈ ਹੁੰਦੀ ਹੈ ਕਿਉਂਕਿ ਇਨਸੁਲਿਨ ਸਰੀਰ ਵਿੱਚ ਕੰਮ ਨਹੀਂ ਕਰ ਰਿਹਾ। ਸੋ ਅਸੀਂ ਜੇ ਦੇਖੀਏ ਤਾਂ ਇਹ ਨੈਚੁਰਲ ਰਿਪਲੇਸਮੈਂਟ ਹੈ ਡੈਫੀਸ਼ੈਂਸੀ ਦੀ। ਕਿਸੇ ਚੀਜ਼ ਦੀ ਘਾਟ ਹੈ ਤਾਂ ਉਸ ਚੀਜ਼ ਨੂੰ ਬਾਹਰੋਂ ਦੇਣਾ ਇੱਕ ਨੈਚੁਰਲ ਫਿਜ਼ੀਓਲੋਜੀਕਲ, ਅਸੀਂ ਕਹਿੰਦੇ ਹਾਂ ਇਹਨੂੰ, ਕਿ ਇਹ ਬਾਡੀ ਦਾ ਆਪਣਾ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਨੂੰ ਅਸੀਂ ਰਿਪਲੇਸ ਕਰ ਰਹੇ ਹਾਂ। ਜੇ ਅਸੀਂ ਦੇਖੀਏ ਤਾਂ 100 ਸਾਲ ਪਹਿਲੇ 1921 ਵਿੱਚ ਇਨਸੁਲਿਨ ਦਾ ਇਜ਼ਾਦ ਹੋਇਆ ਸੀ। 1921 ਵਿੱਚ ਪਹਿਲਾ ਟੀਕਾ ਜਿਹੜਾ ਹੈ ਉਹ ਲੱਗਿਆ ਸੀਗਾ, ਔਰ ਉਸ ਤੋਂ ਪਹਿਲਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੀ ਲਾਈਫ ਜਿਹੜੀ ਹੈ ਉਹ ਘੱਟ ਤੋਂ ਘੱਟ 20-30 ਸਾਲ ਘੱਟ ਹੋ ਜਾਂਦੀ ਸੀ, ਕਿਉਂਕਿ ਉਹਨਾਂ ਦਾ ਕੋਈ ਇਲਾਜ ਸੀਗਾ ਹੀ ਨਹੀਂ। ਇਨਸੁਲਿਨ ਦੇ ਬਾਅਦ ਇਹਨੂੰ ਇੱਕ ਚਮਤਕਾਰ ਮੰਨਿਆ ਗਿਆ ਸੀ ਟ੍ਰੀਟਮੈਂਟ ਦੇ ਪੁਆਇੰਟ ਆਫ ਵਿਊ ਨਾਲ, ਔਰ ਇਸ ਨਾਲ ਇਨਸਾਨ ਦੀ ਲਾਈਫ ਸਪੈਨ ਇੰਪਰੂਵ ਹੁੰਦੀ ਹੈ, ਉਸਦੀ ਜਿਹੜੀ ਕੰਪਲੀਕੇਸ਼ਨਸ ਅਸੀਂ ਗੱਲ ਕੀਤੀ ਸੀ ਉਹਨਾਂ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਇੰਪੋਰਟੈਂਟ ਹੈ ਕਿ 100 ਸਾਲ ਵਿੱਚ ਇਨਸੁਲਿਨ ਦੀ ਜਿਹੜੀ ਸਾਇੰਸ ਹੈ, ਰਿਸਰਚ ਹੈ, ਉਸ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ, ਔਰ ਹੁਣ ਜਿਹੜੇ ਲੰਬੇ ਸੂਈਆਂ ਦਾ ਇਹ ਟੀਕਿਆਂ ਦਾ ਡਰ ਨਹੀਂ ਹੁੰਦਾ। ਇਨਫੈਕਟ ਇਨਸੁਲਿਨ ਦੇਖੀਏ ਤਾਂ ਹੁਣ ਸਿੰਪਲ ਡਿਵਾਈਸਿਸ, ਇਹ ਪੈਨ ਕਹਿੰਦੇ ਆ ਇਨਸੁਲਿਨ ਪੈਨ, ਜੇ ਆਮ ਇਨਸਾਨ ਆਪਣੀ ਪੋਕਿਟ ਵਿੱਚ ਲੈ ਕੇ ਘੁੰਮ ਰਿਹਾ, ਕਿਸੇ ਨੂੰ ਨਹੀਂ ਪਤਾ ਚੱਲਣਾ ਕਿ ਇਹ ਕੋਈ ਟੀਕਾ ਹੈ। ਹੁਣ ਬਹੁਤ ਸਿੰਪਲ ਸਟੈਪਸ ਹੁੰਦੇ ਹੈ, ਇਹ ਪੈਨ ਹੈ, ਇਸ ਦੇ ਵਿੱਚ ਇਨਸੁਲਿਨ ਹੁੰਦੀ ਹੈ, ਪਿੱਛੇ ਇੱਕ ਡਾਇਲਰ ਹੁੰਦਾ ਹੈ। ਸੋ ਇਹ ਜਿਹੜੇ ਨੰਬਰ ਹੈ, ਕੋਈ ਵੀ ਆਰਾਮ ਨਾਲ ਉਹਨੂੰ ਡਾਇਲ ਕਰਕੇ ਲਗਾ ਸਕਦਾ ਹੈ। ਜਦੋਂ ਇਹ ਕੈਪ ਖੋਲਦੇ ਹਾਂ, ਇੱਥੇ ਇੱਕ ਬਹੁਤ ਹੀ ਬਰੀਕ ਜਿਹੀ ਸੂਈ ਆਉਂਦੀ ਹੈ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ, ਉਹ ਬਿਲਕੁਲ ਬਾਲ ਦੇ ਜਿਹੜੀ ਸਾਈਜ਼ ਦੀ ਸੂਈ ਹੈ, ਜਿਸ ਨਾਲ ਪੇਨ ਤਾਂ ਹੁੰਦਾ ਹੀ ਨਹੀਂ ਹੈ। ਇਹ ਕੋਈ ਵੀ ਇਨਸਾਨ, ਚਾਹੇ ਉਹ 10 ਸਾਲ ਦਾ ਬੱਚਾ ਹੈ ਜਾਂ 70 ਸਾਲ ਦਾ ਬਜ਼ੁਰਗ ਹੈ, ਉਹ ਆਪੇ ਹੀ ਕਰ ਲਗਾ ਸਕਦਾ ਹੈ, ਔਰ ਇਹ ਕੋਈ ਵੀ ਡਿਫੀਕਲਟ ਕੰਮ ਨਹੀਂ ਮੰਨਿਆ ਜਾਂਦਾ। ਸੋ ਇਨਸੁਲਿਨ ਨੂੰ ਲੈ ਕੇ ਗਲਤ ਧਾਰਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਜਦੋਂ ਇਨਸੁਲਿਨ ਦੀ ਲੋੜ ਹੈ, ਆਪਣੇ ਡਾਕਟਰ ਨਾਲ ਆਪਣੀ ਸਲਾਹ ਲਓ, ਉਹ ਦੱਸਣਗੇ ਕਿ ਤੁਹਾਨੂੰ ਲੋੜ ਹੈ ਕਿ ਨਹੀਂ ਹੈ, ਔਰ ਕਿੰਨੇ ਟੀਕਿਆਂ ਦੀ ਲੋੜ ਹੈ। ਸੋ ਇਨਸੁਲਿਨ ਇੱਕ ਬਹੁਤ ਹੀ ਸੇਫ ਔਰ ਸਿੰਪਲ ਇਲਾਜ ਮੰਨਿਆ ਜਾਂਦਾ ਹੈ
0: ਜੀ। ਤਾਂ ਡਾਕਟਰ ਸਾਹਿਬ ਨੇ ਬਹੁਤ ਬਾਖੂਬੀ ਦੱਸਿਆ ਹੈ ਕਿ ਇਨਸੁਲਿਨ ਦੇ ਜੋ ਟੀਕੇ ਨੇ ਉਹਨਾਂ ਨੂੰ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਇੱਕ 70 ਸਾਲ ਦਾ ਬਜ਼ੁਰਗ ਵੀ ਬਹੁਤ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਤਾਂ ਡਾਕਟਰ ਸਾਹਿਬ, ਇੱਕ ਹੋਰ ਗੱਲ ਜਾਣਨਾ ਚਾਹਾਂਗੇ ਕਿ ਜਿਹੜੇ ਖਾਣੇ ਨੇ, ਫੂਡ ਹੈ, ਉਹ ਫੂਡ ਦੀ ਹੈਬਿਟਸ ਕੀ ਹੋਣੀ ਚਾਹੀਦੀਆਂ ਨੇ ਇੱਕ ਡਾਇਬਟਿਕਸ ਵਾਸਤੇ, ਅਤੇ ਜੋ ਇਸ ਦੇ ਉੱਪਰ ਕੰਟਰੋਲ ਕਰ ਸਕੇ।
1: ਇਹ ਅਕਸਰ ਸਵਾਲ ਸਾਨੂੰ ਆਉਂਦਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਦਾ ਖਾਣਾ ਘਰ ਵਿੱਚ ਅਲੱਗ ਬਣਾਉਣਾ ਪਏਗਾ। ਹੁਣ ਡਾਇਬਟੀਜ਼ ਡਾਇਟ ਕਰਕੇ ਕੋਈ ਟਰਮ ਨਹੀਂ ਹੁੰਦੀ, ਜਿਹੜੀ ਟਰਮ ਅਸੀਂ ਯੂਜ਼ ਕਰਦੇ ਹਾਂ ਉਹ ਹੈ ਮੈਡੀਕਲ ਨਿਊਟ੍ਰੀਸ਼ਨ ਥੈਰੇਪੀ, ਕਿ ਬਿਮਾਰੀ ਦੇ ਹਿਸਾਬ ਸਿਰ ਡਾਇਟ ਨੂੰ ਫੋਕਸ ਕੀਤਾ ਜਾਂਦਾ ਹੈ ਕਿ ਜਿਹੜੀ ਕਮੀਆਂ ਹੈ, ਪੇਸ਼ੀਆਂ ਹੈ, ਉਹ ਪੂਰੀ ਕੀਤੀ ਜਾਣ, ਔਰ ਜੋ ਖੁਰਾਕ ਇਨਸਾਨ ਲਏ ਉਸ ਨਾਲ ਸ਼ੂਗਰ ਦੀ ਮਾਤਰਾ ਸਰੀਰ ਵਿੱਚ ਜ਼ਿਆਦਾ ਨਾ ਵਧੇ। ਸੋ ਮੇਨ ਫੂਡ ਗਰੁੱਪਸ ਜਿਹੜੇ ਅਸੀਂ ਆਈਡੈਂਟੀਫਾਈ ਕਰਦੇ ਹਾਂ, ਇੱਕ ਤਾਂ ਹੁੰਦਾ ਹੈ ਕਾਰਬੋਹਾਈਡਰੇਟ। ਕਾਰਬੋਹਾਈਡਰੇਟ ਆਉਂਦਾ ਹੈ ਸਿੰਪਲ ਅਨਾਜ ਤੋਂ, ਆਟਾ ਹੋ ਗਿਆ, ਚਾਵਲ ਹੋ ਗਏ, ਜਾਂ ਅੱਜ ਕੱਲ੍ਹ ਨਵੇਂ ਬਾਕੀ ਬਾਜਰਾ ਹੈ, ਜਵਾਰ ਹੈ, ਪੁਰਾਣੇ ਅਨਾਜ ਸੀ, ਜਾਂ ਨਵੇਂ ਅਨਾਜ ਅੱਜ ਕੱਲ੍ਹ ਇੰਡੀਆ 'ਚ ਕਾਫੀ ਪਾਪੂਲਰ ਹੈ, ਕਿਨੂਆ ਜਾਂ ਖੁਸਖੁਸ ਕਹਿੰਦੇ ਆ ਉਹਨੂੰ। ਸੋ ਇਹ ਫੂਡ ਗਰੁੱਪਸ ਹੈ ਕਾਰਬੋਹਾਈਡਰੇਟ ਦਾ। ਇਸ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਅਸੀਂ ਕਹਿੰਦੇ ਹਾਂ ਕੰਪਲੈਕਸ ਕਾਰਬੋਹਾਈਡਰੇਟ, ਕਿ ਅਨਾਜ ਜਿੰਨਾ ਮੋਟਾ ਹੈ ਉਨਾ ਹੀ ਅੱਛਾ ਹੈ। ਮੈਦਾ ਨਹੀਂ ਇਸਤੇਮਾਲ ਕਰਨਾ, ਉਸ ਵਿੱਚ ਸਟਾਰਚ ਬਹੁਤ ਹੁੰਦੀ ਹੈ, ਉਹ ਸ਼ੂਗਰ ਵਧਾਏਗਾ। ਇਸੀ ਤਰ੍ਹਾਂ ਜਿਹੜੀ ਰਾਈਸ ਹੈ, ਵਾਈਟ ਪੋਲਿਸ਼ਡ ਰਾਈਸ, ਉਸ ਨਾਲ ਸ਼ੂਗਰ ਜ਼ਿਆਦਾ ਵੱਧਦੀ ਹੈ। ਸੋ ਕੰਪਲੈਕਸ ਕਾਰਬੋਹਾਈਡਰੇਟਸ ਅਸੀਂ ਲੈਂਦੇ ਹਾਂ ਤਾਂ ਉਸ ਵਿੱਚ ਜਿਹੜੀ ਸ਼ੂਗਰ ਦਾ ਰਾਈਸ ਹੈ ਉਹ ਘੱਟ ਹੁੰਦਾ ਹੈ, ਔਰ ਉਸ ਵਿੱਚ ਫਾਈਬਰ ਕੰਟੈਂਟ ਜ਼ਿਆਦਾ ਹੁੰਦਾ ਹੈ ਡਾਇਟ ਵਿੱਚ, ਜੋ ਕਿ ਅਗੇਨ ਸ਼ੂਗਰ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਕੋਲੇਸਟ੍ਰੋਲ ਦੇ ਕੰਟਰੋਲ ਵਿੱਚ ਵੀ ਹੈਲਪ ਕਰਦਾ ਹੈ, ਔਰ ਜਨਰਲ ਹੈਲਥ ਲਈ ਬਹੁਤ ਇੰਪੋਰਟੈਂਟ ਹੈ। ਸੈਕਿੰਡ ਫੂਡ ਗਰੁੱਪ ਜਿਹੜਾ ਬਹੁਤ ਇੰਪੋਰਟੈਂਟ ਹੈ ਉਹਨੂੰ ਕਹਿੰਦੇ ਹਾਂ ਪ੍ਰੋਟੀਨ। ਹੁਣ ਪ੍ਰੋਟੀਨ ਨੋਨ ਵੈਜੀਟੇਰੀਅਨ ਫੂਡਸ ਵਿੱਚ ਜਿੱਦਾਂ ਚਿਕਨ, ਫਿਸ਼, ਐਗਸ ਇਹਨਾਂ 'ਚੋਂ ਆ ਜਾਂਦਾ ਹੈ, ਜਾਂ ਫਿਰ ਵੈਜੀਟੇਰੀਅਨ ਫੂਡਸ ਵਿੱਚ ਦਾਲਾਂ ਹੋ ਗਈਆਂ, ਜਾਂ ਮਸ਼ਰੂਮਸ ਹੋ ਗਏ, ਪਨੀਰ ਹੋ ਗਿਆ, ਜਿੰਨਾ ਵੀ ਡੇਅਰੀ ਹੈ ਉਹਨਾਂ ਵਿੱਚ ਪ੍ਰੋਟੀਨ ਆਉਂਦਾ ਹੈ। ਸੋ ਪ੍ਰੋਟੀਨ ਦੀ ਮਾਤਰਾ ਵੀ ਅੱਛੀ ਰੱਖਣੀ ਚਾਹੀਦੀ ਹੈ। ਔਰ ਤੀਜਾ ਫੂਡ ਗਰੁੱਪ ਹੈ ਫੈਟਸ। ਫੈਟਸ ਨੂੰ ਲੈ ਕੇ ਵੀ ਕਾਫੀ ਧਾਰਨਾਵਾਂ ਹੈਗੀਆਂ ਲੋਕਾਂ ਵਿੱਚ। ਫੈਟ ਟੋਟਲੀ ਘਟਾਉਣੀ ਨਹੀਂ ਹੁੰਦੀ ਡਾਇਟ 'ਚੋਂ, ਬਟ ਹੈਲਦੀ ਫੈਟਸ ਜਿਹੜੀ ਪੋਲੀ ਅਨਸੈਚੁਰੇਟਡ ਫੈਟਸ ਹੈ, ਰਿਫਾਈਨਡ ਵੈਜੀਟੇਬਲ ਓਇਲਸ ਤੋਂ ਆਉਂਦੀਆਂ, ਉਹ ਜ਼ਿਆਦਾ ਵਧਾਉਣੀਆਂ ਚਾਹੀਦੀਆਂ ਹੈ ਡਾਇਟ ਵਿੱਚ। ਔਰ ਸੈਚੁਰੇਟਡ ਫੈਟ ਲੈਣੀ ਹੈ ਬਟ ਘੱਟ ਮਾਤਰਾ ਵਿੱਚ ਲੈਣੀ ਹੈ। ਸਭ ਤੋਂ ਇੰਪੋਰਟੈਂਟ ਫੈਟ ਵਿੱਚ ਹੈ ਕਿ ਫੈਟ ਨੂੰ ਡੀਪ ਫਰਾਈ ਨਹੀਂ ਕਰੀਦਾ, ਜਾਂ ਉਹਨੂੰ ਬਾਰ ਬਾਰ ਹੀਟ ਨਹੀਂ ਕਰਨਾ ਚਾਹੀਦਾ। ਇਸ ਦੇ ਇਲਾਵਾ ਫਰੂਟਸ ਜ਼ਰੂਰ ਹੋਣੇ ਚਾਹੀਦੇ ਹੈ ਡਾਇਟ ਵਿੱਚ, ਸੈਲਡਸ ਹੋਣੇ ਚਾਹੀਦੇ ਹੈ, ਔਰ ਜਿਹੜੇ ਬਾਕੀ ਮਾਈਕਰੋਨਿਊਟ੍ਰੀਅੰਟਸ ਅਸੀਂ ਕਹਿੰਦੇ ਹਾਂ ਵਿਟਾਮਿਨਸ, ਮਿਨਰਲਸ, ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨੈਚੁਰਲ ਡਾਇਟ ਤੋਂ ਹੀ ਆਉਣ, ਜਿੱਦਾਂ ਸਬਜ਼ੀਆਂ ਦੇ ਰਾਹੀਂ, ਫਰੂਟਸ ਦੇ ਰਾਹੀਂ, ਜਾਂ ਫਿਰ ਸਲਾਦ ਦੇ ਰਾਹੀਂ। ਜੇ ਕਿਸੇ ਖਾਸ ਨਿਊਟ੍ਰੀਐਂਟ ਦੀ ਘਾਟ ਹੈ ਡਾਇਟ ਵਿੱਚ ਤਾਂ ਉਸਨੂੰ ਬਾਹਰੋਂ ਸਪਲੀਮੈਂਟਸ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
0: ਜੀ ਤਾਂ ਡਾਕਟਰ ਸਾਹਿਬ ਬਹੁਤ ਹੀ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਇਹਦੇ ਬਾਰੇ 'ਚ ਬਹੁਤ ਬਿਹਤਰੀਨ ਜਾਣਕਾਰੀ ਮਿਲੀ ਵੀ ਹੈ। ਅਤੇ ਨਾਲ ਦੀ ਨਾਲ ਹੁਣ ਜਾਂਦੇ ਜਾਂਦੇ ਇੱਕ ਕੋਈ ਹੈਲਦੀ ਟਿਪ ਜ਼ਰੂਰ ਚਾਹਾਂਗੇ ਸਾਡੇ ਜਿਹੜੇ ਇਸ ਵਕਤ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਵਾਸਤੇ।
1: ਇੱਕ ਬਹੁਤ ਇੰਪੋਰਟੈਂਟ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਡਾਇਬਿਟੀਜ਼ ਦਾ ਅਹਿਮ ਕਾਰਨ ਹੈ ਕਿ ਸਾਡਾ ਲਾਈਫ ਸਟਾਈਲ ਪੂਰਾ ਚੇਂਜ ਹੋ ਗਿਆ ਹੈ। ਔਰ ਸਭ ਤੋਂ ਜ਼ਰੂਰੀ ਹੈ, ਡੈਫੀਨੇਟਲੀ ਡਾਇਬਿਟੀਜ਼ ਦਾ ਇਲਾਜ ਇੰਪੋਰਟੈਂਟ ਹੈ, ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਡਾਇਬਿਟੀਜ਼ ਨੂੰ ਪ੍ਰੀਵੈਂਟ ਕੀਤਾ ਜਾਏ। ਜਿਹੜੇ ਕਿ ਰਿਸਕ ਵਿੱਚ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚ ਆਲਰੇਡੀ ਡਾਇਬਿਟੀਜ਼ ਦੀ ਹਿਸਟਰੀ ਹੈ, ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ, ਉਹ ਜੇ ਸ਼ੁਰੂ ਤੋਂ ਹੀ ਆਪਣਾ ਲਾਈਫ ਸਟਾਈਲ ਠੀਕ ਕਰ ਲੈਣ ਤਾਂ ਡਾਇਬਿਟੀਜ਼ ਹੋਣ ਦਾ ਖਤਰਾ ਪਹਿਲਾਂ ਹੀ ਘੱਟ ਜਾਂਦਾ ਹੈ। ਔਰ ਐਕਟਿਵ ਲਾਈਫ ਸਟਾਈਲ ਨਾਲ ਡਾਇਬਿਟੀਜ਼ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ, ਉਹ ਖਤਰਾ ਆਲਮੋਸਟ 50-60% ਘੱਟ ਕੀਤਾ ਜਾ ਸਕਦਾ ਹੈ, ਔਰ ਇੱਕ ਸਕਸੈਸਫੁਲ ਲਾਈਫ ਜੀਤੀ ਜਾ ਸਕਦੀ ਹੈ।
0: ਜੀ ਪਿਆਰੇ ਦਰਸ਼ਕੋ, ਅੱਜ ਸਾਡੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਗਗਨ ਪ੍ਰਿਆ ਜੀ ਨੇ, ਅਤੇ ਬਹੁਤ ਹੀ ਬਾਖੂਬੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਸ਼ੂਗਰ ਦੇ ਮਰੀਜ਼ਾਂ ਦੇ ਬਾਰੇ 'ਚ। ਅਤੇ ਅੱਜ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਪੁੱਜਣ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
1: ਧੰਨਵਾਦ ਜੀ।
0: ਤਾਂ ਪਿਆਰੇ ਦਰਸ਼ਕੋ, ਜੇਕਰ ਤੁਸੀਂ ਸਾਡੇ ਪ੍ਰੋਗਰਾਮ ਹੈਲਦੀ ਲਾਈਫ ਨੂੰ ਵੇਖਣਾ ਚਾਹੁੰਦੇ ਹੋ ਤਾਂ ਹਰੇਕ ਐਤਵਾਰ ਦੁਪਹਿਰ 3 ਵਜੇ ਅਤੇ ਹਰੇਕ ਵੀਰਵਾਰ ਦੁਪਹਿਰ 2:30 ਵਜੇ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਅਤੇ ਖਾਸ ਤੌਰ 'ਤੇ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਵੇਖਣ ਦੇ ਵਾਸਤੇ ਸਬਸਕ੍ਰਾਈਬ ਕਰ ਸਕਦੇ ਹੋ ਚੜ੍ਹਦੀ ਕਲਾ ਟਾਈਮ TV ਪ੍ਰਾਈਮ ਨੂੰ। ਅਤੇ ਅੱਜ ਸਾਡੇ ਖਾਸ ਪ੍ਰੋਗਰਾਮ ਹੈਲਦੀ ਲਾਈਫ ਦੇ ਵਿੱਚ ਸਾਡੇ ਨਾਲ ਜੁੜਨ ਦੇ ਵਾਸਤੇ ਡਾਕਟਰ ਗਗਨ ਪ੍ਰਿਆ ਜੀ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਪਿਆਰੇ ਦਰਸ਼ਕ ਜੋ ਕਿ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।